ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ।

ਦਿਵਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਣਉ ਦਇਆ ਵਾਧਾਈ ਸਭ ਤਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਤਾਂ ਨਾਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾ

ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣੇ ਓਟਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਸੱਚੇ ਪਾਤਸ਼ਾਹ ਜੀ

ਦੇਵ ਸਾਹਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਟਾ ਦਰਬਰ ਮਾਨ ਕਰਨਾ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਪਰਿਆਤ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੀ ਸਭਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੂ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਬੰਤ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆ, ਵਡਭਾਗੀ ਹੋ, ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸਵਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਜੀ ਪ੍ਰਵਾਨ ਕਰਨ, ਚੜ੍ਹਦੀ ਕਲਾ ਬਖਸ਼ਣ। ਆਓ, ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਕੱਲ੍ਹ ਦੇ ਰੋਜ਼ ਤੋਂ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਲੈ ਕੇ 16 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ 7 ਵਜੇ ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ, ਉਹਨਾਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸਦਾ ਢਾਡੀ ਜਥਾ ਗੁਰੂ ਇਤਿਹਾਸ ਦੇ ਨਾਲ ਜੁੜਨਗੇ। ਇਸੇ ਤਰ੍ਹਾਂ 8:15 ਤਾਂ ਨਿਰੰਤਰ ਜ਼ਬਾਨ ਜਾਰੀ ਰਹਿਣਗੇ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਕੱਲ੍ਹ ਦੇ ਰੋਜ਼ ਤੋਂ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ, ਜੋ ਕਿ ਕੱਲ੍ਹ ਤੋਂ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ 7 ਤੋਂ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਇਹਨਾਂ ਦਿਨਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम्हारी शरण तुम्हारी अस तुम्हें सजन सुहेले।

महापुरख आचान चक गणिका वाड़े आए खलोता गणिका पपन हुए कै

हत्थो यसनो दित्तो न तोता राम नाम उपदेश कर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਗੁਰੂ ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੰਧਿਆ ਵੇਲੇ ਦੇ ਪਾਵਨ ਦੀਵਾਨ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਏ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਔਰ ਸਮਾਂ ਹੋਇਆ ਹੈ ਗੁਰਬਾਣੀ ਗੁਰਮਤ ਵਿਚਾਰਾਂ ਦਾ, ਜਿਸ ਦੇ ਸਿਰ ਲੇਖ ਹੇਠ ਇੱਕ ਪੌੜੀ ਭਾਈ ਗੁਰਦਾਸ ਜੀ ਦੀ ਆਖੀ ਹੋਈ ਹੈ ਉਚਾਰਨ ਕੀਤੀ ਹੋਈ ਹੈ। ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪੁਰੋਤਾ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਇਹਨਾਂ ਪੌੜੀਆਂ ਦੇ ਅੰਦਰ ਕਿਸੇ ਇੱਕ ਭਗਤ ਦਾ ਜੀਵਨ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗ ਕੇ ਜੁੜ ਕੇ ਪਾਵਨ ਹੋਇਆ ਪਵਿੱਤਰ ਹੋਇਆ ਉਹ ਜ਼ਿਕਰ ਕਰ ਰਹੇ ਨੇ। ਜਿਸ ਤਰ੍ਹਾਂ ਕੱਲ੍ਹ ਦੀ ਪੌੜੀ ਵਿੱਚ ਅਜਾਮਲ ਪਾਪੀ ਜਗ ਜਾਣੇ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਅਜਾਮਲ ਨਾਮ ਦੇ ਇੱਕ ਬ੍ਰਾਹਮਣ ਜੋ ਗੁਨਾਹਗਾਰ ਹੋ ਗਿਆ ਸੀ, ਗੁਨਾਹ ਕਰ ਬੈਠਾ ਸੀ ਔਰ ਭਵ ਸਾਗਰ ਦੇ ਵਿੱਚ ਉਹ ਗੋਤੇ ਖਾ ਰਿਹਾ ਸੀ, ਅਚਨਚੇਤ ਅਚਾਨਕ ਹੀ ਉਸ ਨੂੰ ਗੁਰੂ ਜਨਾਂ ਦੀ ਪ੍ਰਾਪਤੀ ਹੋਈ। ਉਹਨਾਂ ਦਾ ਉਪਦੇਸ਼ ਲੈ ਕੇ, ਸਿੱਖਿਆ ਲੈ ਕੇ ਮਾਰਗਦਰਸ਼ਨ ਕਰਦਿਆਂ ਹੋਇਆਂ ਅਜਾਮਲ ਨੇ ਆਪਣੀ ਜ਼ਿੰਦਗੀ ਨੂੰ ਉਭਾਰਨਾ ਕੀਤਾ, ਪਰ ਉਤਾਰਾ ਹੋਇਆ ਅੰਤ ਵੇਲੇ। ਅੱਜ ਦੀ ਪੌੜੀ ਵਿੱਚ ਗਣਿਕਾ ਦਾ ਜ਼ਿਕਰ ਆਉਂਦਾ ਹੈ। ਗਣਿਕਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਆਉਂਦਾ ਹੈ ਕਈ ਥਾਵਾਂ 'ਤੇ। ਗਣਿਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਅੱਜ ਦੀ ਪੌੜੀ ਦੀ ਆਰੰਭਤਾ ਵਾਲੀ ਜਿਹੜੀ ਪੰਕਤੀ ਹੈ ਇਹ ਭਾਈ ਗੁਰਦਾਸ ਜੀ ਦੀ ਇੱਥੋਂ ਹੈ। ਗਣਿਕਾ ਪਾਪਣ ਹੈ, ਗੁਨਾਹਗਾਰ ਹੈ, ਮਾਨੋ ਇਸ ਨੇ ਪਾਪਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾਇਆ ਹੋਇਆ ਹੈ। ਇਹ ਇੱਕ ਅਖਾਣ ਦੇ ਤੌਰ 'ਤੇ ਹੈ, ਕਿਸੇ ਦੇ ਗੁਣ ਜਾਂ ਔਗਣ ਨੂੰ ਦਰਸਾਉਣ ਵਾਸਤੇ ਤੁਲਨਾ ਕੀਤੀ ਗਈ ਹੈ ਕਿ ਉਸਨੇ ਤੇ ਗਲ ਵਿੱਚ ਪਾਪਾਂ ਦਾ ਹਾਰ ਪਾਇਆ ਹੋਇਆ। ਹਾਰ ਜਾਂ ਤੇ ਮਾਨ ਜਾਂ ਫਿਰ ਅਪਮਾਨ ਦਾ ਲਖਾਇਕ ਹੁੰਦਾ ਹੈ। ਭਾਈ ਗੁਰਦਾਸ ਕਹਿੰਦੇ ਨੇ ਗਣਕਾ ਨੇ ਮੰਨ ਲਓ ਗੁਨਾਹਾਂ ਦਾ ਹਾਰ ਆਪਣੇ ਗਲੇ ਵਿੱਚ ਲਟਕਾਇਆ ਹੋਇਆ ਹੈ, ਭਾਵ ਕਿ ਓਤ ਪੋਤ ਉਹਦੇ ਅੰਦਰ ਗੁਨਾਹ ਹੀ ਵਸੇ ਹੋਏ ਨੇ। ਓਤ ਪੋਤ ਕਹਿੰਦੇ ਤਾਣਾ ਅਤੇ ਪੇਟਾ, ਕੱਪੜੇ ਨੂੰ ਉਣਨ ਵਾਸਤੇ ਬੁਣਨ ਵਾਸਤੇ ਦੋ ਵਿਰੋਧੀ ਦਿਸ਼ਾ ਵਿੱਚ ਧਾਗਾ ਵਾਹਿਆ ਜਾਂਦਾ, ਤਾਣਾ ਪੇਟਾ ਉਸਨੂੰ ਆਖਦੇ ਨੇ। ਓਤ ਪੋਤ ਦੋਵੇਂ ਪਾਸੇ ਹਰ ਪਾਸੇ ਉਸ ਦੀ ਜ਼ਿੰਦਗੀ ਦੇ ਵਿੱਚ ਭਾਈ ਗੁਰਦਾਸ ਕਹਿੰਦੇ ਗੁਨਾਹ ਹੀ ਗੁਨਾਹ ਹੈ, ਔਗਣ ਹੀ ਔਗਣ ਹੈ। ਇਹ ਵਿਸ਼ਵਾ ਸੀ ਗਣਿਕਾ। ਹਾਂ, ਇਹਦਾ ਪਾਰ ਉਤਾਰਾ ਹੋਇਆ ਹੈ, ਭਾਵ ਸਾਗਰ ਤੋਂ ਇਸ ਨੇ ਤਰਨਾ ਕੀਤਾ ਹੈ, ਡੁੱਬਣ ਨਹੀਂ ਦਿੱਤਾ। ਸੰਤ ਜਨਾਂ ਨੇ, ਰੱਬੀ ਪੈਗੰਬਰਾਂ ਨੇ, ਭਲੇ ਪੁਰਸ਼ਾਂ ਨੇ ਇਹਦਾ ਵੀ ਪਾਰ ਉਤਾਰਾ ਕਰ ਦਿੱਤਾ। ਮਾਨੋ ਇਸਨੇ ਆਪਣੀ ਜ਼ਿੰਦਗੀ ਵਿੱਚ ਗੁਨਾਹ ਹੀ ਗੁਨਾਹ ਕੀਤੇ ਨੇ ਗਣਿਕਾ ਨੇ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਬੋਲ ਆਉਂਦਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਿਕਾ ਸੀ ਉਧਰੀ ਤਾਕੋ ਜਸ ਉਰ ਧਾਰੋ। ਗਣਿਕਾ ਦਾ ਉਧਾਰ ਜ਼ਰੂਰ ਹੋਇਆ ਸੀ ਜਿਸ ਰੱਬ ਦਾ ਪਰਮਾਤਮਾ ਦਾ ਸਿਮਰਨ ਕਰਕੇ। ਸਾਨੂੰ ਸਿੱਖਿਆ ਦਿੰਦੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ, ਹੇ ਭਾਈ ਐ ਮੇਰੇ ਮਨ, ਐਸੇ ਪ੍ਰਭੂ ਵਿੱਚ ਦੇ ਸ਼ਰਨ ਵਿੱਚ ਕਿਵੇਂ ਆਉਣਾ, ਇਹ ਮਨ ਕਰਕੇ ਵਿਚਾਰ ਕਰੀਏ। ਜਿਸ ਪ੍ਰਭੂ ਦੀ ਸ਼ਰਨ ਵਿੱਚ ਗਣਕਾ ਆ ਗਈ ਤੇ ਉਸ ਗਣਕਾ ਦਾ ਪਾਰ ਉਤਾਰਾ ਹੋ ਗਿਆ। ਜੇ ਸਿਮਰਤ ਗਣਕਾ ਸੀ ਉਧਰੀ, ਉਧਾਰ ਹੋ ਗਿਆ, ਪਾਰ ਉਤਾਰਾ ਹੋ ਗਿਆ। ਤਾਕੋ ਜਸ ਉਰ ਧਾਰੋ, ਜਿਸ ਗਣਕਾ ਨੇ ਪਰਮਾਤਮਾ ਦਾ ਸਿਮਰਨ ਕੀਤਾ, ਐਸੇ ਪ੍ਰਭੂ ਦਾ ਸਿਮਰਨ ਆਪਾਂ ਵੀ ਮਨ ਵਿੱਚ ਟਿਕਾਈਏ ਤਾਂ ਕਿ ਸਾਡਾ ਵੀ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਏ। ਕਹਿੰਦੇ ਨੇ ਇਹਦਾ ਪਾਰ ਉਤਾਰਾ ਕਿਵੇਂ ਹੋਇਆ। ਇੱਕ ਦਿਨ ਐਸਾ ਕੌਤਕ ਵਰਤਿਆ, ਮਹਾਂਪੁਰਖ ਅਚਾਨ ਚੱਕ ਗਣਿਕਾ ਵਾੜੇ ਆਏ ਖਲੁੱਤ। ਕੋਈ ਰੱਬ ਦੀ ਭਗਤੀ ਵਾਲਾ ਪੈਗੰਬਰ, ਕੋਈ ਖੁਦਾ ਨੂੰ ਸਜਦਾ ਕਰਨ ਵਾਲਾ ਰੱਬੀ ਪੈਗੰਬਰ ਇੱਕ ਦਿਨ ਅਚਨ ਚੇਤ ਇਹਦੇ ਦੁਆਰੇ 'ਤੇ ਆ ਕੇ ਖੜਾ ਹੋ ਗਿਆ, ਦਰਵਾਜ਼ੇ 'ਤੇ ਆ ਗਿਆ, ਗਣਕਾ ਪਾਪਣ ਦੇ ਦਰ 'ਤੇ ਆ ਗਿਆ। ਕੋਈ ਰੱਬੀ ਪੈਗੰਬਰ, ਰੱਬ ਦਾ ਭਗਤ, ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ, ਉਹਨੇ ਇਹਦੇ ਉੱਤੇ ਇੱਕ ਪਰਉਪਕਾਰ ਕੀਤਾ, ਇਹਦੇ ਉੱਤੇ ਇੱਕ ਨਜ਼ਰ ਕੀਤੀ। ਭਾਈ ਗੁਰਦਾਸ ਕਹਿੰਦੇ, ਦੁਰਮਤ ਦੇਖ ਦਇਆਲ ਹੋਏ, ਇਹਦੇ ਅੰਦਰ ਜਿਹੜੇ ਗੁਣਾਂ ਸੀ, ਭੈੜੀ ਮਤ ਸੀ, ਜਿਹੜੀ ਇਹਦੇ ਅੰਦਰ ਮੰਦੀ ਮਤ ਵਾਲੀ ਬਿਰਤੀ ਸੀ, ਉਹਨੂੰ ਕਹਿੰਦੇ ਦੁਰਮਤ। ਇਹਦੇ ਗੁਣਾਂ ਦੇਖ ਕੇ, ਇਸ ਦੀ ਦੁਰਮਤ ਦੇਖ ਕੇ ਉਹਨਾਂ ਨੇ ਰੋਸ ਨਹੀਂ ਕੀਤਾ, ਗੁੱਸਾ ਨਹੀਂ ਕੀਤਾ ਰੱਬੀ ਪੈਗੰਬਰ ਨੇ, ਰੱਬ ਦੇ ਭਗਤ ਨੇ। ਉਲਟਾ ਕਹਿੰਦੇ ਦਇਆਲ ਹੋਏ, ਇਹਦੇ 'ਤੇ ਤਰਸ ਕੀਤਾ, ਦਇਆਵਾਨ ਹੋ ਗਏ। ਉਂਝ ਤਾਂ ਬਾਣੀ ਕਹਿੰਦੀ ਹੈ, ਜਾਂ ਆਪਾਂ ਵੀ ਦੇਖਦੇ ਹਾਂ ਰੋਜ਼ਮਰਾ ਦੀ ਜ਼ਿੰਦਗੀ ਅੰਦਰ, ਕਿਸੇ ਦੀ ਜ਼ਿੰਦਗੀ ਵਿੱਚ ਕੋਈ ਖੋਟ ਹੈ, ਗੁਨਾਹ ਹੈ, ਅਤੇ ਆਪਾਂ ਉਸ ਨੂੰ ਘਿਰਣਾ ਕਰਦੇ ਹਾਂ, ਘਿਰਣਾ ਦੀ ਬੁੱਧੀ ਨਾਲ ਦੇਖਦੇ ਹਾਂ। ਪਰ ਜੋ ਸੰਤ ਜਨ ਹੁੰਦੇ ਨੇ, ਪ੍ਰਭੂ ਪਰਮਾਤਮਾ ਦੀ ਸਿਫਤੋਂ ਸਲਾਹ ਕਰਨ ਵਾਲੇ ਹੁੰਦੇ ਨੇ, ਉਹਨਾਂ ਦੇ ਅੰਦਰ ਘਿਰਣਾ ਵਾਲੀ ਦ੍ਰਿਸ਼ਟੀ ਨਹੀਂ ਹੁੰਦੀ, ਦਿਵ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਦੇ ਸੁਭਾਅ ਦੇ ਵਿੱਚ ਤ੍ਰਿਸ਼ਨਾ ਨਹੀਂ ਹੁੰਦੀ, ਘਿਰਣਾ ਨਹੀਂ ਹੁੰਦੀ, ਪਰ ਉਪਕਾਰੀ ਸੁਭਾਅ ਦੇ ਉਹ ਮਾਲਕ ਹੁੰਦੇ ਨੇ। ਇਹੀ ਕਾਰਨ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਉਹਨਾਂ ਨੂੰ ਪਰ ਉਪਕਾਰੀ ਭਗਤ ਸੰਤ ਜਨ ਆਖਦੀ ਹੈ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏਨ, ਹਰ ਸਿਉ ਲੈਣ ਮਿਲਾਏ। ਐਸੇ ਜਨ ਪਾਤਸ਼ਾਹ ਕਹਿੰਦੇ ਇਸ ਜਗਤ 'ਤੇ ਆਉਂਦੇ ਨੇ ਪਰਉਪਕਾਰ ਕਰਨ ਵਾਸਤੇ, ਜਗਤ ਜਲੰਦੇ ਨੂੰ ਠਾਰਨ ਵਾਸਤੇ, ਜੀਵਾਂ ਦਾ ਭਲਾ ਕਰਨ ਵਾਸਤੇ। ਜਨ ਦਾ ਆਉਣ ਦਾ ਕਾਰਨ ਇੱਕੋ ਹੀ ਹੈ, ਮਨੋਰਥ ਇੱਕੋ ਹੀ ਹੈ, ਜਨ ਪਰਉਪਕਾਰੀ ਆਏ, ਉਹ ਪਰਉਪਕਾਰ ਵਾਸਤੇ ਆਉਂਦੇ ਨੇ। ਭਵ ਸਾਗਰ ਵਿੱਚ ਡੁੱਬਦੇ ਹੋਏ ਜੀਵਾਂ ਉੱਤੇ ਉਹ ਪਰਉਪਕਾਰ ਕਰਦੇ ਨੇ। ਕੀ ਕਰਦੇ ਨੇ? ਜੀ ਦਾਨ ਦੇ, ਜ਼ਿੰਦਗੀ ਦਾ ਜੀਵਨ ਦਾਨ, ਸੱਚੇ ਮਾਰਗ 'ਤੇ ਚੱਲਣ ਦਾ ਦਾਨ, ਪਰਮਾਰਥ ਦੇ ਮਾਰਗ 'ਤੇ ਤੁਰਨ ਦੀ ਜਾਚ, ਜੁਗਤੀ ਤਰੀਕਾ ਦਿੰਦੇ ਨੇ ਉਹ, ਹਰ ਸਿਉ ਲੈਣ ਮਿਲਾਏ। ਉਹ ਪਰਉਪਕਾਰੀ ਜਨ ਭੁੱਲੇ ਭਟਕੇ ਹੋਏ ਜੀਵਾਂ ਉੱਤੇ ਦਇਆਲਤਾ ਕਰਦੇ ਨੇ, ਪਰਉਪਕਾਰ ਕਰਦੇ ਨੇ, ਉਹਨਾਂ ਨੂੰ ਨਾਮ ਦੀ ਦਾਤ ਦਿੰਦੇ ਨੇ, ਨਾਮ ਦਾ ਕਿਣਕਾ ਦਿੰਦੇ ਨੇ, ਪ੍ਰਭੂ ਪਰਮਾਰਥ ਦੇ ਮਾਰਗ 'ਤੇ ਤੁਰਨ ਦੀ ਸਿੱਖਿਆ ਉਪਦੇਸ਼ ਦਿੰਦੇ ਨੇ। ਆਪਣੀ ਤਰ੍ਹਾਂ ਉਹਨਾਂ ਨੂੰ ਵੀ ਹਰੀ ਦੇ ਨਾਲ ਹੀ ਮੇਲ ਦਿੰਦੇ ਹਨ, ਜੋੜ ਦਿੰਦੇ ਨੇ। ਭੁੱਲੇ ਮਾਰਗ ਜਿਨ੍ਹਾਂ ਬਤਾਇਆ
ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਬਾਣੀ ਦਾ ਬੋਲ ਹੈ। ਭੁੱਲੇ ਨੂੰ ਭਟਕੇ ਨੂੰ ਗੁਰੂ ਨੇ ਕਿਰਪਾ ਕਰਕੇ ਸੱਤ ਦੇ ਮਾਰਗ 'ਤੇ ਪਾਇਆ ਤੋਰਿਆ। ਐਸਾ ਕੋਈ ਰੱਬੀ ਪੈਗੰਬਰ ਭਗਤ ਜਨ ਗੁਰੂ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਐਸਾ ਗੁਰ ਵੱਡ ਭਾਗੀ ਪਾਇਆ। ਜੇ ਤੈਨੂੰ ਵੱਡੇ ਭਾਗਾਂ ਦੇ ਨਾਲ ਕੋਈ ਐਸਾ ਗੁਰੂ ਮਿਲ ਗਿਆ ਹੈ ਜੋ ਰੱਬ ਨਾਲ ਜੋੜਦਾ ਹੈ, ਪ੍ਰਭੂ ਪਰਮਾਤਮਾ ਦੇ ਨਾਲ ਮੇਲ ਦਿੰਦਾ ਹੈ, ਫਿਰ ਕੀ ਕਰਨਾ ਚਾਹੀਦਾ? ਸਿਮਰ ਮਨਾ ਹੈ ਮੇਰੇ ਮਨ, ਤੈਨੂੰ ਫਿਰ ਉਸ ਦਾ ਆਰਾਧਨ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਰਾਮ ਨਾਮ ਚਿਤਾਰੇ, ਉਸ ਰਾਮ ਦੇ ਨਾਮ ਨੂੰ ਚਿਤਰਨਾ ਚਾਹੀਦਾ। ਚਿਤਾਰੇ ਦਾ ਭਾਵ ਚੇਤੇ ਵਿੱਚ ਉੱਕਰ ਲੈਣਾ ਚਾਹੀਦਾ, ਚਿਤਾਰੇ ਦਾ ਭਾਵ ਚੇਤੇ ਕਰਨਾ, ਚਿਤਾਰੇ ਦਾ ਭਾਵ ਚਿਤਰਨ ਕਰਨਾ। ਜਿਵੇਂ ਚਿਤਰਿਆ ਜਾਂਦਾ ਨਾ ਕੁਝ, ਉੱਕਰਿਆ ਜਾਂਦਾ ਹੈ, ਚਿਤਾਰੇ ਦਾ ਭਾਵ ਹੈ ਉੱਕਰ ਦੇਣਾ। ਜਿਵੇਂ ਲੱਕੜ ਦੀ ਮੂਰਤੀ ਨੂੰ ਤਰਾਸ਼ਿਆ ਜਾਂਦਾ ਹੈ, ਚਿੱਤਰਕਾਰੀ ਕੀਤੀ ਜਾਂਦੀ ਹੈ, ਪੱਥਰ ਨੂੰ ਚਿਤਰਿਆ ਜਾਂਦਾ ਹੈ, ਤਰਾਸ਼ਿਆ ਜਾਂਦਾ ਹੈ, ਤੂੰ ਉਸ ਪ੍ਰਭੂ ਦੇ ਨਾਮ ਨੂੰ ਅੰਦਰ ਚਿਤਰ, ਭਾਵ ਕਿ ਉੱਕਰਨਾ ਕਰ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰਚਰਨ ਪਿਆਰੇ। ਜੋ ਚਿਤਰਿਆ ਜਾਏਗਾ ਨਾ, ਉੱਕਰਿਆ ਜਾਏਗਾ, ਘੜਿਆ ਜਾਏਗਾ, ਉਹ ਫਿਰ ਮਿਟਦਾ ਨਹੀਂ ਹੈ, ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਇੱਕ ਤਾਂ ਰੰਗ ਦੇ ਨਾਲ ਲਕੀਰ ਖਿੱਚੀ ਜਾਂਦੀ ਹੈ ਨਾ, ਰੰਗ ਭਰਿਆ ਹੁੰਦਾ, ਉਹ ਰੰਗ ਮਿਟ ਵੀ ਜਾਂਦਾ, ਹੌਲੀ ਹੌਲੀ ਫਿੱਕਾ ਵੀ ਪੈ ਜਾਂਦਾ। ਜੇ ਚਿਤਰਿਆ ਜਾਏ ਨਾ, ਉੱਕਰਿਆ ਜਾਏ, ਘੜਿਆ ਜਾਏ, ਉਹ ਘੜਿਆ ਹੋਇਆ ਚਿਤਰਿਆ ਹੋਇਆ ਪੱਕਾ ਹੋ ਜਾਂਦਾ, ਫਿਰ ਉਹ ਮਿਟਦਾ ਨਹੀਂ। ਇਹਨੂੰ ਕਹਿੰਦੇ ਨੇ ਚਿਤਰਨਾ, ਦ੍ਰਿੜ ਕਰ ਲੈਣਾ। ਸਤਿਗੁਰੂ ਕਹਿੰਦੇ ਨੇ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋਂ ਤੋਤਾ। ਇਸ ਗਣਕਾ ਪਾਪਣ ਦੇ ਗੁਨਾਹਾਂ ਨੂੰ ਦੇਖ ਕੇ ਇੱਕ ਦਿਨ ਐਸਾ ਪਰ ਉਪਕਾਰ ਕਰਨ ਵਾਸਤੇ ਇੱਕ ਮਹਾਂਪੁਰਖ ਆ ਗਏ ਅਚਾਨਕ ਹੀ, ਅਚਨਚੇਤ। ਮਹਾਂਪੁਰਖ ਅਚਾਨਚੱਕ, ਅਚਨਚੇਤ ਆਉਣ ਦਾ ਭਾਵ ਹੈ ਉਹਨੂੰ ਕੋਈ ਖਬਰ ਨਹੀਂ ਸੀ, ਪਤਾ ਨਹੀਂ ਸੀ ਕਿ ਅੱਜ ਮੇਰੇ ਉੱਤੇ ਪਰਉਪਕਾਰ ਕਰਨ ਵਾਸਤੇ, ਮੇਰਾ ਭਲਾ ਕਰਨ ਵਾਸਤੇ ਅੱਜ ਮੇਰੇ ਦੁਆਰੇ 'ਤੇ ਕੋਈ ਮਹਾਂਪੁਰਖ ਆ ਜਾਏਗਾ। ਕਣਕਾਂ ਨੂੰ ਇਹ ਖਬਰ ਨਹੀਂ ਸੀ, ਉਹ ਅਚਾਨਕ ਹੀ ਆ ਗਏ, ਅਚਨਚੇਤ ਹੀ ਆ ਗਏ। ਉਹਨਾਂ ਨੇ ਗਣਕਾ ਦੇ ਦੁਆਰੇ 'ਤੇ ਆ ਕੇ ਇਹਨੂੰ ਆਵਾਜ਼ ਦਿੱਤੀ। ਆਵਾਜ਼ ਉਹਨਾਂ ਨੇ ਕੀ ਦੇਖਿਆ? ਇਹ ਤਾਂ ਗੁਨਾਹਗਾਰ ਹੈ, ਇੱਕ ਵੇਸਵਾ ਹੈ ਗਣਕਾ। ਦੁਰਮਤ ਦੇਖ, ਇਹਦੇ ਅੰਦਰ ਦੁਰਮਤ ਦੇਖੀ ਹੈ, ਲੇਕਿਨ ਘਿਰਣਾ ਨਹੀਂ ਕੀਤੀ। ਭਾਈ ਗੁਰਦਾਸ ਜੀ ਕਹਿੰਦੇ, ਉਲਟਾ ਤਰਸ ਕੀਤਾ ਹੈ ਕਿਸੇ ਦਾ ਗੁਨਾਹ ਦੇਖ ਕੇ, ਕਿਸੇ ਦਾ ਔਗਣ ਦੇਖ ਕੇ ਉਹਦੇ 'ਤੇ ਤਰਸ ਕਰਨਾ, ਇਹ ਕਿਸੇ ਵਿਰਲੇ ਦੀ ਬਿਰਤੀ ਹੁੰਦੀ ਹੈ। ਉਹਨੂੰ ਕਹਿੰਦੇ ਪਰ ਉਪਕਾਰੀ ਸੁਭਾਅ। ਭਾਈ ਗੁਰਦਾਸ ਕਹਿੰਦੇ, ਮਹਾਂਪੁਰਖ ਨੇ ਗਣਕਾ ਦੀ ਦੁਰਮਤ ਦੇਖ ਕੇ ਦਿਆਲ ਹੋਣਾ ਕੀਤਾ, ਸਗੋਂ ਉਹਦੇ 'ਤੇ ਤਰਸ ਕੀਤਾ, ਅਤੇ ਕੀ ਕੀਤਾ? ਹੱਥੋਂ ਉਸ ਨੂੰ ਦਿੱਤਣ ਤੋਤਾ, ਆਪਣੇ ਕੋਲੋਂ ਉਸ ਨੂੰ ਇੱਕ ਤੋਤਾ ਦਿੱਤਾ, ਅਤੇ ਨਾਲ ਉਪਦੇਸ਼ ਕੀਤਾ, ਨਾਲ ਇਹ ਸਿੱਖਿਆ ਦਿੱਤੀ ਗਣਕਾ ਪਾਪਣ ਨੂੰ। ਕਹਿਣ ਲੱਗੇ, ਇਹ ਗਣਕਾ, ਆਹ ਸਾਡੇ ਕੋਲ ਇੱਕ ਤੋਤਾ ਹੈ, ਅਸੀਂ ਇਹ ਤੈਨੂੰ ਦੇ ਰਹੇ ਹਾਂ, ਪਰ ਸਾਡਾ ਇੱਕ ਹੁਕਮ ਹੈ, ਸਾਡਾ ਇੱਕ ਉਪਦੇਸ਼ ਹੈ। ਉਹ ਕੀ? ਰਾਮ ਨਾਮ ਉਪਦੇਸ਼ ਕਰ। ਇਸ ਤੋਤੇ ਨੂੰ ਰੱਬ ਦਾ ਨਾਮ ਸਿਖਾਉਣਾ ਹੈ, ਸਿੱਖਿਆ ਦੇਣੀ ਹੈ।
ਆਪਾਂ ਦੇਖਦੇ ਹਾਂ ਸ਼ੌਂਕ ਦੇ ਵਜੋਂ ਕੁਝ ਲੋਕਾਂ ਨੇ ਪੰਛੀ ਰੱਖੇ ਹੁੰਦੇ ਨੇ, ਕਈਆਂ ਨੇ ਸ਼ੌਂਕ ਦੇ ਵਜੋਂ ਪਸ਼ੂ ਰੱਖੇ ਹੁੰਦੇ ਨੇ, ਕਈਆਂ ਨੇ ਪੰਛੀ ਰੱਖੇ ਹੁੰਦੇ ਨੇ। ਆਪਣੇ ਘਰ ਵਿੱਚ ਪੰਛੀ ਰੱਖਣਾ ਇਹ ਸੁਭਾਵਿਕ ਹੀ ਗੱਲ ਹੈ, ਆਮ ਹੀ ਦੇਖਿਆ ਜਾਂਦਾ, ਹਰ ਇੱਕ ਮਨੁੱਖ ਦਾ ਇਹ ਸ਼ੌਂਕ ਹੁੰਦਾ। ਭਾਈ ਗੁਰਦਾਸ ਆਖਦੇ ਨੇ, ਇੱਕ ਤੋਤਾ ਉਸ ਮਹਾਂਪੁਰਖ ਨੇ ਗਣਕਾਂ ਨੂੰ ਦਿੱਤਾ ਅਤੇ ਆਖਿਆ ਇਸ ਤੋਤੇ ਨੂੰ ਸਿਖਾਉਣਾ ਹੈ, ਕੀ ਸਿਖਾਉਣਾ ਹੈ, ਰਾਮ ਨਾਮ ਉਪਦੇਸ਼ ਕਰ, ਇਹਨੂੰ ਰਾਮ ਰਾਮ ਕਹਿਣਾ ਸਿਖਾਉਣਾ। ਆਪਾਂ ਸਾਰੇ ਜਾਣਦੇ ਹਾਂ ਆਮ ਲੋਕਾਂ ਨੇ ਪਾਲਤੂ ਤੋਤੇ ਘਰ ਵਿੱਚ ਰੱਖੇ ਹੁੰਦੇ ਨੇ ਅਤੇ ਉਹਨਾਂ ਨੂੰ ਕੁਝ ਅੱਖਰ ਸਿਖਾਏ ਹੁੰਦੇ ਨੇ, ਕੁਝ ਸ਼ਬਦ ਸਿਖਾਏ ਹੁੰਦੇ ਨੇ, ਉਹ ਉਵੇਂ ਹੀ ਬੋਲਦੇ ਹਨ, ਉਵੇਂ ਹੀ ਬੋਲਣ ਲੱਗ ਪੈਂਦੇ ਨੇ। ਖਾਸ ਕਰਕੇ ਤੋਤੇ ਨਾਮ ਦੇ ਪੰਛੀ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ, ਜਿਹੋ ਜਿਹਾ ਬੋਲ ਉਸ ਨੂੰ ਸਿਖਾਇਆ ਜਾਵੇ ਉਹ ਪਿੱਛੇ ਪਿੱਛੇ ਉਵੇਂ ਹੀ ਬੋਲਣ ਲੱਗ ਪੈਂਦਾ ਹੈ। ਮਹਾਂਪੁਰਖ ਗਣਕਾਂ ਨੂੰ ਕਹਿਣ ਲੱਗੇ, ਆ ਅਸੀਂ ਇੱਕ ਤੋਤਾ ਤੈਨੂੰ ਦੇ ਰਹੇ ਹਾਂ, ਤੂੰ ਇਸ ਨੂੰ ਰੱਬ ਦਾ ਨਾਮ ਸਿਖਾਉਣਾ ਹੈ, ਇਸ ਨੂੰ ਸਿਖਾਉਣਾ ਹੈ ਰਾਮ ਰਾਮ ਰਾਮ ਰਾਮ ਰਾਮ ਨਾਮ ਉਪਦੇਸ਼ ਕਰ। ਇਹ ਉਪਦੇਸ਼ ਉਹਨਾਂ ਨੇ ਦਿੱਤਾ। ਖੇਲ ਗਿਆ ਦੇ ਵਣਜ ਸਹੋਤਾ, ਕਹਿਣ ਲੱਗੇ ਇਹ ਹੈ ਤਾਂ ਇੱਕ ਕੌਤਕ ਸੀ, ਹੈ ਤਾਂ ਇੱਕ ਖੇਲ ਸੀ। ਤੋਤੇ ਨੂੰ ਰਾਮ ਦਾ ਨਾਮ ਸਿਖਾਉਣਾ ਇਹ ਤਾਂ ਇੱਕ ਬਹਾਨਾ ਸੀ, ਇਹ ਤਾਂ ਇੱਕ ਜੁਗਤੀ ਸੀ। ਉਸ ਮਹਾਂਪੁਰਖ ਦਾ ਜਿਹੜਾ ਅਸਲੀ ਮਨੋਰਥ ਸੀ ਉਹ ਇਹ ਸੀ ਕਿ ਇਸ ਤੋਤੇ ਨੂੰ ਰਾਮ ਦਾ ਨਾਮ ਸਿਖਾਉਂਦਿਆਂ ਸਿਖਾਉਂਦਿਆਂ ਇੱਕ ਦਿਨ ਇਹ ਗਣਕਾ ਆਪ ਵੀ ਰਾਮ ਰਾਮ ਕਹਿਣ ਲੱਗ ਪਵੇਗੀ। ਇਹ ਤਾਂ ਇੱਕ ਤਰੀਕਾ ਹੈ, ਜਿਵੇਂ ਬੱਚੇ ਨੂੰ ਪੂਰਨੇ ਪਾ ਕੇ ਦਿੱਤੇ ਜਾਂਦੇ ਸਨ ਪੁਰਾਣੇ ਜ਼ਮਾਨੇ ਅੰਦਰ, ਲੱਕੜ ਦੀ ਫੱਟੀ ਉੱਤੇ ਪੈਨਸਲ ਦੇ ਨਾਲ ਪੂਰਨੇ ਪਾਏ ਜਾਂਦੇ ਸਨ। ਉਹ ਬਾਲਕ ਪਾਠਸ਼ਾਲਾ ਵਿੱਚ ਬੈਠ ਕੇ ਲੱਕੜ ਦੀ ਫੱਟੀ ਉੱਤੇ ਪਾਏ ਹੋਏ ਪੂਰਨਿਆਂ ਦੇ ਉੱਤੇ ਉੱਤੇ ਕਲਮ ਲੈ ਕੇ ਸ਼ਾਹੀ ਦੇ ਨਾਲ ਲਿਖਦਾ ਲਿਖਦਾ ਲਿਖਦਾ ਲਿਖਦਾ ਇੱਕ ਦਿਨ ਉਹਨਾਂ ਅੱਖਰਾਂ ਦਾ ਧਾਰਨ ਹੀ ਹੋ ਜਾਂਦਾ ਸੀ। ਕਦੇ ਤਾਂ ਉਹ ਪੂਰਨਿਆਂ ਦੇ ਉੱਤੇ ਉੱਤੇ ਲਿਖਦਾ ਸੀ, ਹੌਲੀ ਹੌਲੀ ਹੌਲੀ ਹੌਲੀ ਉਹਨਾਂ ਅੱਖਰਾਂ ਨੂੰ ਲਿਖਦਿਆਂ ਲਿਖਦਿਆਂ ਉਹ ਅੱਖਰ ਉਹਦੇ ਅੰਦਰ ਧਰੇ ਜਾਂਦੇ ਸਨ, ਧਾਰਨ ਹੋ ਜਾਂਦੇ ਸਨ, ਟਿਕ ਜਾਂਦੇ ਸੀ। ਭਾਈ ਗੁਰਦਾਸ ਕਹਿੰਦੇ ਇਹ ਤਾਂ ਇੱਕ ਬਹਾਨਾ ਸੀ, ਪੂਰਨੇ ਸਨ, ਤਰੀਕਾ ਸੀ ਉਸ ਮਹਾਂਪੁਰਖ ਦਾ ਸਮਝਾਉਣ ਵਾਸਤੇ ਕਿ ਇਹ ਗਣਕਾ ਤੂੰ ਇਸ ਤੋਤੇ ਨੂੰ ਰਾਮ ਦਾ ਨਾਮ ਸਿਖਾਉਣਾ ਹੈ, ਇਸ ਤੋਤੇ ਨੂੰ ਰਾਮ ਰਾਮ ਕਹਿਣਾ ਸਿਖਾ ਦੇ। ਜਦੋਂ ਇਹ ਤੋਤਾ ਰਾਮ ਰਾਮ ਕਹਿਣਾ ਸਿੱਖ ਲਵੇਗਾ ਫਿਰ ਅਸੀਂ ਤੇਰੇ ਕੋਲੋਂ ਇਹ ਤੋਤਾ ਲੈ ਜਾਵਾਂਗੇ। ਇਹ ਤਾਂ ਇੱਕ ਬਹਾਨਾ ਸੀ, ਅਸਲ 'ਚ ਉਹਨਾਂ ਦਾ ਮਕਸਦ ਸੀ ਕਿ ਇਹ ਗਣਕਾ ਅੱਗੇ ਅੱਗੇ ਰਾਮ ਰਾਮ ਬੋਲੇਗੀ, ਰਾਮ ਦਾ ਨਾਮ ਬੋਲੇਗੀ, ਇਹਦੇ ਪਿੱਛੇ ਪਿੱਛੇ ਤੋਤਾ ਵੀ ਰਾਮ ਰਾਮ ਆਖੇਗਾ ਅਤੇ ਰਾਮ ਰਾਮ ਨਾਮ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਇੱਕ ਦਿਨ ਇਸ ਗਣਕਾ ਦੀ ਲਿਵ ਰੱਬ ਦੇ ਨਾਮ ਦੇ ਨਾਲ ਲੱਗ ਜਾਏਗੀ, ਰਾਮ ਦੇ ਨਾਮ ਨਾਲ ਇਹਦੀ ਲਿਵ ਲੱਗ ਜਾਏਗੀ। ਲਿਵ ਲੱਗ ਜਾਣੀ ਭਾਵੇਂ ਨਾਮ ਦੇ ਨਾਲ ਲੱਗ ਜਾਏ ਭਾਵੇਂ ਸੰਸਾਰ ਦੇ ਨਾਲ ਲੱਗ ਜਾਏ, ਬਾਣੀ ਜ਼ਿਕਰ ਕਰਦੀ ਹੈ ਇਹ ਲਿਵ ਕਿਸੇ ਦੀ ਰੱਬ ਦੇ ਚਰਨਾਂ ਦੇ ਨਾਲ ਜੁੜਦੀ ਹੈ, ਰੱਬ ਦੇ ਨਾਮ ਦੇ ਨਾਲ ਜੁੜਦੀ ਹੈ, ਔਰ ਕਿਸੇ ਦੀ ਲਿਵ ਇਸ ਜਗਤ ਦੇ ਨਾਲ ਹੀ ਜੁੜੀ ਰਹਿੰਦੀ ਹੈ। ਲਿਵ ਛੁੜਕੀ ਜਿਸ ਦਾ ਜ਼ਿਕਰ ਸਤਿਗੁਰੂ ਜੀ ਨੇ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਕਰਨਾ ਕੀਤਾ। ਇੱਕ ਤਾਂ ਲਿਵ ਲੱਗੀ ਹੋਈ ਸੀ ਰੱਬ ਦੇ ਚਰਨਾਂ ਵਿੱਚ ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ, ਜਨਮ ਹੁੰਦਿਆਂ ਹੀ ਇਹ ਲਿਵ ਟੁੱਟ ਜਾਂਦੀ ਹੈ। ਸਤਿਗੁਰੂ ਜੀ ਆਨੰਦ ਸਾਹਿਬ ਵਿੱਚ ਕਹਿੰਦੇ
ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਜਿਹੜੀ ਲਿਵ ਲੱਗੀ ਹੁੰਦੀ ਹੈ ਉਹ ਜਨਮ ਲੈਂਦਿਆਂ ਹੀ ਟੁੱਟਦੀ ਹੈ। ਗੁਰੂ ਅਮਰਦਾਸ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਗਣਕਾ ਦੀ ਲਿਵ ਲੱਗੀ ਹੋਈ ਸੀ ਗੁਨਾਹਾਂ ਵਾਲੇ ਪਾਸੇ, ਪਾਪਾਂ ਵਾਲੇ ਪਾਸੇ। ਇਸ ਗੁਨਾਹਾਂ ਵਾਲੇ ਪਾਸੇ ਤੋਂ ਇਹਦੀ ਲਿਵ ਨੂੰ ਤੋੜਨ ਵਾਸਤੇ ਬਹਾਨਾ ਸੀ ਤੋਤੇ ਨੂੰ ਰਾਮ ਦਾ ਨਾਮ ਸਿਖਾਉਣਾ ਹੈ। ਇਹ ਇੱਕ ਸੱਚਾ ਸੌਦਾ ਸੀ, ਸੱਚ ਦਾ ਸੌਦਾ। ਭਾਈ ਗੁਰਦਾਸ ਕਹਿੰਦੇ ਨੇ ਇਹ ਇੱਕ ਖੇਲ ਸੀ, ਇਹ ਤਾਂ ਇੱਕ ਕੌਤਕ ਸੀ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੌਤਾ, ਐਸਾ ਵਣਜ ਜਿਹੜਾ ਸੌ ਗੁਣਾ ਵਾਧੇ ਵਿੱਚ ਮਿਲਦਾ। ਵਣਜ ਦਾ ਭਾਵ ਹੀ ਇਹ ਹੈ ਜਿਹੜਾ ਵਾਧੇ ਵਿੱਚ ਮਿਲੇ। ਥੋੜ੍ਹਾ ਵਣਜ ਕਰੇ ਅਤੇ ਲਾਭ ਬਹੁਤ ਵੱਡਾ ਹੋਵੇ, ਉਹਨੂੰ ਹੀ ਵਣਜ ਆਖਦੇ ਨੇ। ਜਿਵੇਂ ਦੁਕਾਨਦਾਰ ਸੌਦਾ ਵੇਚਦਾ, ਬਦਲੇ ਵਿੱਚ ਉਸ ਵਣਜ ਦਾ ਵੱਡਾ ਰੂਪ ਧਨ ਦੇ ਰੂਪ ਵਿੱਚ ਮਿਲਦਾ। ਵਣਜ ਉਹੀ ਹੁੰਦਾ ਜਿਹੜਾ ਵੱਧ ਕੇ ਮਿਲੇ। ਜਿਵੇਂ ਕਿਸਾਨ ਥੋੜ੍ਹੇ ਜਿਹੇ ਅਨਾਜ ਦੇ ਬੀਜ ਆਪਣੇ ਖੇਤ ਵਿੱਚ ਬੀਜਦਾ, ਲੇਕਿਨ ਬੀਜੇ ਹੋਏ ਬੀਜ ਬਦਲੇ ਵਿੱਚ ਵੱਡੀ ਮਿਕਦਾਰ ਵਿੱਚ ਵੱਢਦਾ ਹੈ, ਬਹੁਤ ਵੱਡੀ ਮਿਕਦਾਰ, ਕਈ ਗੁਣਾ ਵਾਧੇ ਵਿੱਚ ਉਹ ਬੀਜੇ ਹੋਏ ਬੀਜ ਕਿਸਾਨ ਨੂੰ ਮਿਲਦੇ ਨੇ। ਵਪਾਰੀ ਬੰਦਾ ਵਪਾਰ ਕਰਦਾ, ਥੋੜ੍ਹਾ ਜਿਹਾ ਧਨ ਲਾਉਂਦਾ ਹੈ ਅਤੇ ਬਦਲੇ ਵਿੱਚ ਵੱਡਾ ਧਨ ਲਾਭ ਉਸਨੂੰ ਪ੍ਰਾਪਤ ਹੁੰਦਾ। ਇਹ ਵੀ ਮਾਨੋ ਇੱਕ ਵਣਜ ਹੈ ਰਾਮ ਦੇ ਨਾਮ ਦਾ। ਭਾਈ ਗੁਰਦਾਸ ਕਹਿੰਦੇ ਰੱਬ ਦੇ ਨਾਮ ਦਾ ਵੀ ਇੱਕ ਵਪਾਰ ਹੈ, ਵਣਜ।

ਉਸ ਤੋਤੇ ਨੂੰ ਗਣਕਾ ਪਾਪਣ ਰਾਮ ਰਾਮ ਰਾਮ ਰਾਮ ਕਹਿਣਾ ਸਿਖਾ ਰਹੀ ਸੀ, ਹਰ ਵੇਲੇ ਸਿਖਾਉਂਦੀ ਸੀ, ਕਿਉਂਕਿ ਮਹਾਂਪੁਰਖ ਵੱਲੋਂ ਉਹਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਰਾਮ ਨਾਮ ਸਿਖਾਉਣਾ ਹੈ। ਉਸ ਤੋਤੇ ਨੂੰ ਗਣਕਾ ਰਾਮ ਰਾਮ ਸਿਖਾਉਂਦੀ ਸਿਖਾਉਂਦੀ ਇੱਕ ਦਿਨ ਉਹਦੀ ਆਪਣੀ ਹੀ ਸੁਰਤੀ ਜੁੜ ਗਈ, ਆਪਣੀ ਹੀ ਲਿਵ ਲੱਗ ਗਈ। ਲਿਵ ਲੱਗੀ ਤਿਸ ਤੋਤਿਓਂ, ਤੋਤੇ ਤੋਂ ਉਸ ਨੂੰ ਲਿਵ ਲੱਗ ਗਈ, ਸੁਰਤੀ ਜੁੜ ਗਈ। ਜਿਵੇਂ ਅਸੀਂ ਕੱਲ੍ਹ ਵੀ ਵਿਚਾਰ ਕੀਤੀ ਸੀ, ਗਾਉਣ ਵਾਸਤੇ ਆਪਾਂ ਕਦੇ ਕਿਸੇ ਤਰੀਕੇ ਨਾਲ ਗਾਉਂਦੇ ਹਾਂ, ਕਦੇ ਕਿਸੇ ਤਰੀਕੇ ਨਾਲ ਗਾਉਂਦੇ ਹਾਂ, ਕੋਈ ਦਾਤਾਂ ਦੇਖ ਕੇ, ਨਿਸ਼ਾਨੀਆਂ ਦੇਖ ਕੇ ਉਸ ਨੂੰ ਗਾਉਂਦਾ ਹੈ ਸ਼੍ਰੀ ਜਪਜੀ ਸਾਹਿਬ, ਕੋਈ ਉਸ ਨੂੰ ਦਿੱਤੇ ਹੋਏ ਤਾਣ ਦੇ ਕਰਕੇ ਉਸ ਨੂੰ ਗਾਉਂਦਾ ਹੈ, ਕੋਈ ਉਸ ਕਰਕੇ ਗਾਉਂਦਾ ਹੈ ਕਿ ਉਸ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਹੋਇਆ ਹੈ, ਕੋਈ ਇਸ ਕਰਕੇ ਗਾਉਂਦਾ ਹੈ ਕਿ ਉਸ ਨੇ ਸਾਨੂੰ ਦਾਤਾਂ ਬਹੁਤ ਦਿੱਤੀਆਂ ਹੋਈਆਂ ਨੇ, ਕੋਈ ਇਸ ਕਰਕੇ ਗਾਉਂਦਾ ਹੈ ਕਿ ਗੁਣ ਗਾਉਣ ਕਰਕੇ ਉਸ ਪਰਮਾਤਮਾ ਦਾ ਅੰਮ੍ਰਿਤਮਈ ਨਾਮ ਸਾਡੇ ਹਿਰਦੇ ਵਿੱਚ ਵੱਸ ਜਾਏਗਾ। ਗਾਵੇ ਕੋ ਗੁਣ ਵਡਿਆਈਆਂ ਚਾਰ, ਇੱਥੇ ਚਾਰ ਦਾ ਭਾਵ ਕੀ ਹੈ? ਸੁੰਦਰ। ਇਹ ਚਾਰ ਗਿਣਤੀ ਵਾਲਾ ਚਾਰ ਨਹੀਂ ਹੈ, ਚਾਰ ਸ਼ਬਦ ਇਹ ਜਿਹੜਾ ਇਸ ਪੌੜੀ ਵਿੱਚ ਹੈ ਨਾ, ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਦਾ ਭਾਵ ਹੈ ਸੁੰਦਰ। ਉਸ ਪਰਮਾਤਮਾ ਦੀਆਂ ਸੁੰਦਰ ਵਡਿਆਈਆਂ, ਚੰਗੀਆਂ ਵਡਿਆਈਆਂ, ਸੋਹਣੀਆਂ ਵਿੱਚ ਵਡਿਆਈਆਂ, ਕੋਈ ਉਸ ਪਰਮਾਤਮਾ ਦੀਆਂ ਸੁੰਦਰ ਵਡਿਆਈਆਂ ਨੂੰ ਗਾ ਰਿਹਾ ਹੈ, ਗਾਈ ਜਾ ਰਿਹਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਔਖੀ ਭਾਸ਼ਾ ਦੇ ਰਾਹੀਂ ਗਾਉਣਾ। ਇੱਕ ਤਾਂ ਸੌਖੇ ਸੌਖੇ ਬੋਲ ਹੁੰਦੇ ਹਨ, ਸੌਖੀ ਭਾਸ਼ਾ ਦੇ ਵਿੱਚ ਪਰਮਾਤਮਾ ਨੂੰ ਗਾਉਣਾ, ਪਰ ਖਾਸ ਕਰਕੇ ਹਿੰਦੁਸਤਾਨ ਵਿੱਚ ਕੁਝ ਐਸੇ ਗ੍ਰੰਥ ਜਿਨ੍ਹਾਂ ਦੀ ਜਿਹੜੀ ਭਾਸ਼ਾ ਲਿਪੀ ਬੜੀ ਕਠਿਨ ਹੈ, ਆਮ ਬੰਦਾ ਤਾਂ ਉਹ ਪੜ੍ਹ ਹੀ ਨਹੀਂ ਸਕਦਾ, ਸਿੱਖ ਹੀ ਨਹੀਂ ਸਕਦਾ। ਔਖੀ ਤੋਂ ਔਖੀ ਭਾਸ਼ਾ, ਕਠਿਨ ਤੋਂ ਕਠਿਨ ਭਾਸ਼ਾ ਦੇ ਰਾਹੀਂ ਉਹ ਅੱਖਰ ਸਿੱਖ ਕੇ ਫਿਰ ਉਸਨੂੰ ਗਾਉਣਾ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਵਿਖਮ ਦਾ ਭਾਵ ਹੈ ਔਖੀ, ਵਿਦਿਆ ਦਾ ਭਾਵ ਹੈ ਸਿੱਖਿਆ ਅੱਖਰ, ਕਿਉਂਕਿ ਆਮ ਤੌਰ 'ਤੇ ਜਿੰਨੇ ਵੀ ਗ੍ਰੰਥ ਨੇ ਉਹ ਕਿਸੇ ਨਾ ਕਿਸੇ ਲਿਪੀ ਭਾਸ਼ਾ ਗ੍ਰੈਮਰ ਦੇ ਅਧੀਨ ਲਿਖੇ ਗਏ, ਕੋਈ ਨਾ ਕੋਈ ਭਾਸ਼ਾ ਦਾ ਉਹਦੇ ਵਿੱਚ ਵਰਤੋਂ ਵਿੱਚ ਲਿਆਂਦੀ ਗਈ। ਔਖੀ ਤੋਂ ਔਖੀ, ਕਠਿਨ ਤੋਂ ਕਠਿਨ ਭਾਸ਼ਾ ਵਿੱਚ ਲਿਖੇ ਹੋਏ ਗ੍ਰੰਥਾਂ ਨੂੰ ਅਧਿਐਨ ਕਰਕੇ ਉਹਦੇ ਰਾਹੀਂ ਗਾਉਣਾ, ਪਰ ਗਾਉਣ ਦੇ ਵੱਖ ਵੱਖ ਤਰੀਕੇ ਨੇ। ਲਿਵ ਲੱਗ ਗਈ ਹੈ ਇਸ ਦੀ, ਭਾਈ ਗੁਰਦਾਸ ਕਹਿੰਦੇ ਤੋਤੇ ਨੂੰ ਰਾਮ ਰਾਮ ਕਹਾਉਂਦਿਆਂ ਕਹਾਉਂਦਿਆਂ ਕਹਾਉਂਦਿਆਂ ਕਹਾਉਂਦਿਆਂ, ਕਿਉਂਕਿ ਉਸਦਾ ਨਿੱਤ ਦਾ ਨਿਯਮ ਬਣ ਗਿਆ ਸੀ, ਨਿੱਤ ਦੀ ਕਿਰਿਆ ਬਣ ਗਈ ਸੀ। ਜਿਹੜਾ ਕੰਮ ਕਦੇ ਕ ਤਾਈਂ ਕੀਤਾ ਜਾਏ ਉਹ ਸੁਭਾਅ ਵਿੱਚ ਨਹੀਂ ਆਉਂਦਾ, ਉਹਦਾ ਨਿਯਮ ਨਹੀਂ ਬਣਦਾ, ਉਹ ਸੁੱਤੇ ਸਿੱਧ ਨਹੀਂ ਹੁੰਦਾ। ਜ਼ਿੰਦਗੀ ਦਾ ਕੋਈ ਵੀ ਕੰਮ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਜਿਹੜਾ ਨਿੱਤ ਪ੍ਰਤੀ ਦਿਨ ਨਿੱਤ ਨੇਮ ਦੇ ਰੂਪ ਵਿੱਚ ਨਿਯਮਬੱਧ ਤਰੀਕੇ ਨਾਲ ਕੀਤਾ ਜਾਏ, ਉਹਦੇ ਵਿੱਚ ਹੌਲੀ ਹੌਲੀ ਮੁਹਾਰਤ ਹਾਸਲ ਹੋ ਜਾਂਦੀ ਹੈ, ਉਹਦੇ ਵਿੱਚ ਬੰਦੇ ਦਾ ਮਨ ਚਿੱਤ ਇਕਾਗਰ ਜਿਹਾ ਹੋ ਜਾਂਦਾ ਹੈ, ਉਹ ਫਿਰ ਸੁਭਾਅ ਹੀ ਬਣ ਜਾਂਦਾ ਹੈ, ਸੁਭਾਵਕ ਹੀ ਉਹ ਕੰਮ ਹੋਣ ਲੱਗ ਪੈਂਦਾ ਹੈ। ਉਹਦੇ ਵਾਸਤੇ ਫਿਰ ਕੋਈ ਕਠਿਨ ਮਿਹਨਤ ਮੁਸ਼ਕਤ ਘਾਲ ਨਹੀਂ ਕਰਨੀ ਪੈਂਦੀ, ਕਿਉਂਕਿ ਉਹ ਰਮ ਗਿਆ ਹੈ, ਰਚ ਗਿਆ ਹੈ। ਇਹੀ ਗੱਲ ਭਾਈ ਗੁਰਦਾਸ ਆਖਦੇ ਨੇ, ਨਿੱਤ ਤੋਤੇ ਨੂੰ ਰਾਮ ਨਾਮ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਗਣਕਾ ਦੇ ਸੁਭਾਅ ਦੇ ਅੰਦਰ, ਮਨ ਦੇ ਵਿੱਚ, ਚਿੱਤ ਦੇ ਵਿੱਚ ਰਾਮ ਨਾਮ ਆ ਗਿਆ। ਰਾਮ ਰਾਮ ਬੋਲਦਿਆਂ ਬੋਲਦਿਆਂ, ਤੋਤੇ ਨੂੰ ਸਿਖਾਉਂਦਿਆਂ ਸਿਖਾਉਂਦਿਆਂ, ਉਹਦੇ ਆਪਣੇ ਅੰਦਰ ਵੀ, ਆਪਦੇ ਸੁਭਾਅ ਵਿੱਚ, ਬੁੱਧੀ ਵਿੱਚ ਵੀ ਰਾਮ ਨਾਮ ਵਸ ਗਿਆ, ਅਤੇ ਉਹ ਆਪ ਵੀ ਗੁਨਾਹਾਂ ਤੋਂ ਬਚ ਗਈ, ਉਹਦਾ ਆਪਣਾ ਵੀ ਪਾਰ ਉਤਾਰਾ ਹੋ ਗਿਆ। ਜਿਵੇਂ ਬਾਣੀ ਕਹਿੰਦੀ ਹੈ।

0: ਗੁਰੂ ਕਿਰਪਾ ਕਰਦਾ ਹੈ। ਰਾਮ ਦੇ ਨਾਮ ਦੀ ਦਾਤ ਦੇ ਨਾਲ ਇਸ ਮੈਲੇ ਮਨ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ। ਸ੍ਰੀ ਜਪ ਜੀ ਸਾਹਿਬ ਦੀ ਬਾਣੀ ਦੇ ਅੰਦਰ ਬੜਾ ਸੁੰਦਰ ਤਰੀਕਾ ਦੱਸਿਆ, ਇੱਕ ਦੂਜੀ ਭਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹ ਪੱਤ ਪੌੜੀਆਂ ਚੜੀਏ ਹੋਏ ਇੱਕੀਸ। ਇੱਕੀਸ ਦਾ ਭਾਵ ਹੈ ਇੱਕ ਮਿੱਕ। ਇੱਕੀਸ ਦਾ ਭਾਵ ਕੀ ਹੈ? ਉਹਦਾ ਰੂਪ ਹੀ ਹੋ ਜਾਣਾ, ਇੱਕ ਮੁੱਕ ਹੋ ਜਾਣਾ, ਉਹਦੇ ਵਰਗਾ ਹੀ ਹੋ ਜਾਣਾ, ਭਿੰਨ ਭੇਦ ਬਾਕੀ ਰਹਿਣਾ ਹੀ ਨਾ। ਕਿੱਥੋਂ ਸ਼ੁਰੂ ਕੀਤੀ ਹੈ ਪੌੜੀ? ਇੱਕ ਦੂ ਜੀਵ ਪਾਓ ਲੱਖ ਹੋਈ। ਉਂਝ ਤਾਂ ਸਾਰਿਆਂ ਦੀ ਇੱਕ ਇੱਕ ਜੀਵਾ ਹੈ, ਜਿੰਨੇ ਵੀ ਜੀਵ ਨੇ ਉਹਨਾਂ ਦੀ ਇੱਕ ਇੱਕ ਜੀਵਾ ਹੈ ਜੋ ਬੋਲਦੀ ਹੈ, ਇੱਕ ਸਮੇਂ ਇੱਕ ਭਾਸ਼ਾ ਇੱਕ ਬੋਲੀ ਬੋਲ ਸਕਦੀ ਹੈ। ਪਰ ਇੱਕ ਨਾ ਰਵੇ ਲੱਖ ਹੋ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ, ਜੇ ਸਾਡੀ ਜੀਵਾ ਇੱਕ ਦੀ ਥਾਂ 'ਤੇ ਗਿਣਤੀ ਵਿੱਚ ਲੱਖ ਬਣ ਜਾਏ, ਇੱਥੇ ਬਸ ਨਹੀਂ, ਲੱਖ ਹੋਵੇ ਲੱਖ ਬੀਸ, ਫਿਰ 20 ਲੱਖ ਬਣ ਜਾਏ ਜੀਵਾ। ਇੱਕ ਇੱਕ ਜੀਵਾ ਦੇ ਨਾਲ ਲੱਖਾਂ ਵਾਰੀ ਪਰਮਾਤਮਾ ਦਾ ਨਾਮ ਲਿਆ ਜਾਏ ਅਤੇ 20 ਲੱਖ ਜੀਵਾ ਦੇ ਨਾਲ ਤਾਂ ਕਿਤਨਾ ਕੁ ਪਰਮਾਤਮਾ ਦਾ ਨਾਮ ਜਪਿਆ ਜਾਏਗਾ, ਕੋਈ ਅੰਦਾਜ਼ਾ ਹੀ ਨਹੀਂ ਲੱਗੇਗਾ, ਲਿਖਾ ਹੀ ਨਹੀਂ ਰਹੇਗਾ ਕਿੰਨਾ ਕੁ ਨਾਮ ਜਪਿਆ ਗਿਆ। ਇੱਕ ਜੀਵਾ ਰਾਮ ਰਾਮ ਕਹਿ ਰਹੀ ਹੈ, ਇੱਕ ਜੀਵਾ ਪ੍ਰਭੂ ਦੀ ਉਸਤਤੀ ਕਰ ਰਹੀ ਹੈ, ਉਹ 'ਤੇ ਗਿਣਤੀ ਕੀਤੀ ਜਾ ਸਕਦੀ ਹੈ, ਅੰਦਾਜ਼ਾ ਲਾਇਆ ਜਾ ਸਕਦਾ ਕਿ ਇੰਨੇ ਕੁ ਸਮੇਂ ਵਿੱਚ ਇੱਕ ਜੀਵਾ ਇੰਨੇ ਕੁ ਵਾਰੀ ਰੱਬ ਦਾ ਨਾਮ ਲੈ ਸਕਦੀ ਹੈ। ਜੇ ਲੱਖਾਂ ਹੀ ਜੀਵਾ ਬਣ ਜਾਣ ਤਾਂ ਲੱਖਾਂ ਹੀ ਨਾਮ ਲੈਣ ਲੱਗ ਪੈਣ। ਇਸ ਤਰ੍ਹਾਂ ਜੇਕਰ ਰਾਮ ਦਾ ਨਾਮ ਲੈਂਦਿਆਂ ਲੈਂਦਿਆਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਇਹ ਤਰਾਹ ਇਸ ਰਸਤੇ 'ਤੇ ਤੁਰ ਪਈਏ, ਪੱਤ ਪਵੜੀਆਂ, ਪੱਤ ਦਾ ਭਾਵ ਹੈ ਇੱਜ਼ਤ ਮਾਣ ਸ਼ੋਭਾ ਵਡਿਆਈ, ਪੌੜੀਆਂ ਦਾ ਭਾਵ ਹੈ ਪੌੜੀ, ਰਾਹ ਜਾਂ ਪੌੜੀ ਇੱਕੋ ਹੀ ਕੰਮ ਹੈ, ਰਾਹ ਵੀ ਕਿਸੇ ਮੰਜ਼ਿਲ 'ਤੇ ਲੈ ਕੇ ਜਾਂਦਾ ਹੈ, ਪੌੜੀਆਂ ਵੀ ਕਿਸੇ ਮੰਜ਼ਿਲ ਤੱਕ ਸਾਨੂੰ ਲੈ ਕੇ ਜਾਂਦੀਆਂ ਨੇ। ਰਾਮ ਦੇ ਨਾਮ ਨੂੰ ਜਪਣ ਵਾਲਾ ਜਿਹੜਾ ਰਾਹ ਹੈ, ਜਿਹੜੀਆਂ ਪੌੜੀਆਂ ਹਨ, ਇਹ ਤਰਾਹ ਪੱਤ ਪੌੜੀਆਂ ਚੜੀਏ ਹੋਏ ਇੱਕੀਸ, ਇਸ ਰਾਹ 'ਤੇ ਤੁਰਦਿਆਂ ਇਹਨਾਂ ਪੌੜੀਆਂ 'ਤੇ ਚੜ੍ਹਦਿਆਂ ਭਾਵ ਕੇ ਗੁਰੂ ਗੁਰੂ ਆਖਦਿਆਂ 21 ਹੋ ਜਾਈਦਾ, ਇੱਕ ਮਿੱਕ ਹੋ ਜਾਈਦਾ, ਉਹਦੇ ਵਿੱਚ ਫਿਰ ਕੋਈ ਅੰਤਰ ਨਹੀਂ ਰਹਿੰਦਾ, ਭਿੰਨ ਭੇਦ ਨਹੀਂ। ਇਹ ਬਖਸ਼ਿਸ਼ ਗੁਰੂ ਤੋਂ ਹੁੰਦੀ ਹੈ, ਗੁਰੂ ਤੋਂ ਬਿਨਾਂ ਇਹ ਬਖਸ਼ਿਸ਼ ਹੁੰਦੀ ਨਹੀਂ। ਬਿਲਕੁਲ ਇਹੀ ਬਖਸ਼ਿਸ਼ ਮਹਾਂਪੁਰਖ ਦੀ ਹੋਈ ਸੀ, ਨਿੱਤ ਪੜਾਏ ਕਰੇ ਅਸੋਤਾ, ਇਹ ਗਣਕਾ ਤੋਤੇ ਨੂੰ ਰਾਮ ਰਾਮ ਨਾਮ ਨਾਮ ਪੜ੍ਹਾਉਂਦੀ ਪੜ੍ਹਾਉਂਦੀ ਆਪ ਵੀ ਪੜ੍ਹ ਗਈ। ਪਤਿਤ ਉਦਾਹਰਨ ਰਾਮ ਨਾਮ, ਉਹ ਜਿਹੜਾ ਨਾਮ ਸੀ ਨਾ ਉਹ ਕਿਹੜਾ ਸੀ? ਪਤਿਤਾਂ ਨੂੰ ਉਧਾਰਨ ਵਾਲਾ, ਪਾਪੀਆਂ ਨੂੰ ਤਾਰਨ ਵਾਲਾ, ਗੁਨਹਗਾਰਾਂ ਦਾ ਪਾਰ ਉਤਾਰ ਕਰਨ ਵਾਲਾ ਉਹ ਨਾਮ ਸੀ। ਦੁਰਮਤ ਪਾਪ ਕਲੇਵਰ ਧੋਤਾ, ਉਹ ਜਿਹੜਾ ਕਲੇਵਰ ਦੁਰਮਤ ਭੈੜੀ ਮੱਤ ਉਹਨੂੰ ਉਹਨੇ ਧੋ ਦਿੱਤਾ, ਜਿਵੇਂ ਧੋਬੀ ਮੈਲੇ ਕੁਚੈਲੇ ਕੱਪੜੇ ਲੈ ਕੇ ਦਰਿਆ ਦੇ ਪੱਤਣ 'ਤੇ ਜਾਂਦਾ ਹੈ, ਉਹਨਾਂ ਮੈਲੇ ਕੁਚੈਲੇ ਕੱਪੜਿਆਂ ਨੂੰ ਦਰਿਆ ਦੇ ਪੱਤਣ 'ਤੇ ਮਲ ਮਲ ਕੇ ਧੋ ਦਿੰਦਾ। ਪੁਰਾਣੇ ਸਮੇਂ ਵਿੱਚ ਦਰਿਆਵਾਂ ਦੇ ਕਿਨਾਰਿਆਂ 'ਤੇ ਵੱਡੀ ਆਬਾਦੀ ਵਸਣ ਦਾ ਇਹੀ ਕਾਰਨ ਸੀ ਕਿ ਪਾਣੀ ਉੱਥੇ ਮਿਲਦਾ ਸੀ, ਰੋਜ਼ਮਰ੍ਹਾ ਦੀ ਜ਼ਿੰਦਗੀ ਨਿਰਵਾਹ ਕਰਨ ਵਾਸਤੇ ਪਾਣੀ ਸਭ ਤੋਂ ਪਹਿਲੀ ਲੋੜ ਹੈ। ਦਰਿਆਵਾਂ 'ਤੇ ਲੋਕ ਵੱਸ ਗਏ, ਉੱਥੇ ਹੀ ਇਸ਼ਨਾਨ ਪਾਨ ਕਰਦੇ, ਉਸੇ ਪਾਣੀ ਦੇ ਨਾਲ ਕੱਪੜੇ ਧੋਂਦੇ, ਉਸੇ ਪਾਣੀ ਦੇ ਨਾਲ ਭੋਜਨ ਬਣਾਇਆ ਜਾਂਦਾ ਸੀ, ਅਤੇ ਪਾਣੀ ਦਾ ਸੁਭਾਅ ਸੀ ਉਹ ਮੈਲ ਨੂੰ ਨਾਲ ਰੋੜ ਕੇ ਲੈ ਜਾਂਦਾ ਸੀ, ਪਰ ਪਾਣੀ ਫਿਰ ਮੈਲਾ ਨਹੀਂ ਸੀ ਹੁੰਦਾ, ਫਿਰ ਸਾਫ਼ ਹੋ ਜਾਂਦਾ। ਗੁਰੂ ਰੂਪੀ ਦਰਿਆ ਦੇ ਵਿੱਚ ਵੀ ਇਹੀ ਸੁਭਾਅ ਹੈ। ਇੱਕ ਪੌੜੀ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ। ਪਿਛਲੇ ਗੁਣਾ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ, ਟੋਭਿਆਂ ਕਾ ਜਲ ਜਾਇ ਪਵੇ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਗੁਰੂ ਦੀ ਵਡਿਆਈ ਹੈ, ਇਹ ਬਾਣੀ ਦੀ ਬਖਸ਼ਿਸ਼ ਹੈ। ਵਰਖਾ ਪੈਂਦਿਆਂ ਹੀ ਗਲੀਆਂ ਨਾਲਿਆਂ ਦਾ, ਟੋਭਿਆਂ ਦਾ ਪਾਣੀ ਵੱਡੀ ਨਦੀ ਵਿੱਚ ਜਾ ਕੇ ਸੁਰਸਰੀ ਵਿੱਚ ਪੈ ਜਾਂਦਾ, ਪਵਿੱਤਰ ਹੋ ਜਾਂਦਾ, ਪਾਵਨ ਹੋ ਜਾਂਦਾ। ਰਾਮ ਦੇ ਨਾਮ ਦੀ ਜੋ ਨਦੀ ਹੈ, ਇਹ ਸਾਡੇ ਮਨ ਦੀ ਮੈਲ ਨੂੰ ਧੋ ਕੇ ਉਜਲਾ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਇਸ ਗਣਕਾ ਦੀ ਜ਼ਿੰਦਗੀ ਮਾਨੋ ਪਾਵਨ ਹੋ ਗਈ, ਪਵਿੱਤਰ ਹੋ ਗਈ, ਧੋਤੀ ਗਈ। ਅੰਤਕਾਲ ਜਮ ਜਾਲ ਤੋੜ, ਨਰਕੈ ਵਿੱਚ ਨਾ ਖਾਧ ਉਸ ਗੁੱਤ। ਅਖੀਰ ਵੇਲੇ, ਅੰਤ ਵੇਲੇ, ਜਿਹੜਾ ਜਮਾਂ ਦਾ ਜਾਲ ਸੀ ਨਾ, ਆਤਮਕ ਮੌਤ ਮਾਰਨ ਵਾਲਾ ਜਮ ਜਾਲ ਤੋੜ ਕੇ ਨਰਕਾਂ ਵਿੱਚ ਗੋਤਾ ਨਹੀਂ ਖਾਧਾ, ਇਹ ਨਰਕਾਂ ਤੋਂ ਬਚ ਗਈ ਸੀ। ਪਰ ਬਚਣ ਦਾ ਕਾਰਨ ਆਪਾਂ ਹੁਣੇ ਦੇਖਿਆ ਹੈ, ਰਾਮ ਦਾ ਨਾਮ ਜੋ ਤੋਤੇ ਨੂੰ ਸਿਖਾਉਂਦੀ ਰਹੀ। ਅੰਤ ਵਿੱਚ ਇੱਕ ਰੱਬ ਦਾ ਨਾਮ ਹੀ ਹੈ ਜੋ ਸਾਡਾ ਸਹਾਇਕ ਹੁੰਦਾ ਹੈ, ਜੋ ਸਾਡਾ ਸਹਾਰਾ ਬਣਦਾ ਹੈ। ਬੜੀਆਂ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇਸ ਪ੍ਰਕਾਰ ਦਿੱਤੀਆਂ ਨੇ। ਗਣਕਾ ਦੀ, ਅਜਾਮਲ ਦੀ, ਬਾਲਮੀਕ ਦੀ, ਹੋਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਗੁਨਾਹਗਾਰ ਸਨ, ਉਹ ਉਜਲ ਹੋ ਗਏ, ਉਹ ਪਵਿੱਤਰ ਹੋ ਗਏ, ਪਾਵਨ ਹੋ ਗਏ। ਇਹ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੈ ਨਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਦਰੀ ਤਾਕੋ ਜਾ ਸੁਰਧਾਰੋ, ਅਟਲ ਭਇਓ ਧਰੂ ਜਾ ਕੈ ਸਿਮਰਨ। ਅਰ ਨਿਰ ਭੈ ਪਦ ਪਾਇਆ, ਪਦ ਦਾ ਭਾਵ ਪਦਵੀ, ਅਹੁਦਾ ਮਰਤਬਾ। ਉਹ ਕਿਹੜਾ ਅਹੁਦਾ ਸੀ, ਕਿਹੜਾ ਮਰਤਬਾ ਸੀ? ਸਤਿਗੁਰੂ ਕਹਿੰਦੇ ਨਿਰਭੈ ਪਦ, ਜਿੱਥੇ ਕੋਈ ਝੋਰਾ ਨਹੀਂ ਰਹਿੰਦਾ, ਜਿੱਥੇ ਕੋਈ ਡਰ ਫਿਕਰ ਚਿੰਤਾ ਨਹੀਂ ਰਹਿੰਦੀ। ਭੈ ਤੋਂ ਰਹਿਤ ਹੋ ਜਾਣ ਵਾਲਾ ਜਿਹੜਾ ਉੱਚਾ ਰੁਤਬਾ ਸੀ, ਉਹ ਕਿੰਨੇ ਪਾਇਆ? ਅਟਲ ਭਇਓ ਧਰੂ, ਧਰੂ ਨੇ। ਅਟਲ ਦਾ ਭਾਵ ਹੈ ਸਥਿਰ, ਟਿਕ ਜਾਣਾ। ਧਰੂ ਨੇ ਬਾਲ ਉਮਰ ਵਿੱਚ ਹੀ ਰੱਬ ਦਾ ਨਾਮ ਜਪ ਜਪ ਕੇ ਆਪਣੇ ਆਪ ਨੂੰ ਸਥਿਰ ਕਰ ਲਿਆ, ਅਟਲ ਕਰ ਲਿਆ। ਜਿਹੜਾ ਹਿੱਲੇ ਨਾ, ਸਥਿਰ ਹੋ ਜਾਏ, ਅਟਲ ਹੋ ਜਾਏ, ਜਿਸ ਦਾ ਸਿਮਰਨ ਕਰਕੇ ਅਰ ਨਿਰਭੈ ਪਦਵੀ ਪ੍ਰਾਪਤ ਉਸਨੂੰ ਹੋ ਗਈ। ਜੇ ਉਸ ਰੱਬ ਦੇ ਨਾਮ ਨੂੰ ਅਸੀਂ ਗਾਵਾਂਗੇ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਫਿਰ ਤੇ ਪਾਰੋਤਾਰਾ ਸਾਡਾ ਵੀ ਹੋ ਜਾਏਗਾ। ਦੁੱਖ ਹਰਤਾ ਇਹ ਵਿਧ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਇਸ ਵਿਧੀ ਦੇ ਨਾਲ ਜਿਸ ਨੇ ਗਣਕਾ, ਅਜਾਮਲ ਇਤਾਦਿਕ ਸਾਰਿਆਂ ਦੇ ਦੁੱਖ ਨੂੰ ਹਰਿਆ ਹੈ, ਦੂਰ ਕੀਤਾ ਹੈ, ਤੂੰ ਕਿਉਂ ਵਿਸਾਰਿਆ ਹੋਇਆ? ਤੂੰ ਕਿਉਂ ਉਸਨੂੰ ਭੁਲਾਇਆ ਹੋਇਆ? ਗਈ ਬੈਕੁੰਠ ਵਿਮਾਨ ਚੜ, ਨਾਉ ਨਰਾਇਣ ਛੋਤ ਅਛੋਤਾ। ਅੰਤ ਵੇਲੇ ਭਵ ਸਾਗਰ ਵਿੱਚ ਡੁੱਬਣ ਦੀ ਥਾਂ 'ਤੇ ਇਹ ਗਣਕਾ ਬੈਕੁੰਠ ਵਿੱਚ ਚਲੀ ਗਈ, ਸਵਰਗ ਵਿੱਚ ਚਲੀ ਗਈ, ਵਿਮਾਨ ਚੜ ਗਈ। ਨਾਰਾਇਣ ਤੋਂ, ਰੱਬ ਤੋਂ, ਪਰਮਾਤਮਾ ਤੋਂ ਕੋਈ ਅਛੋਤਾ ਨਹੀਂ ਰਹਿੰਦਾ। ਜਿਸ ਨੂੰ ਛੋਹ ਲੱਗ ਜਾਏ ਨਾ, ਰੱਬ ਦੀ, ਪਰਮਾਤਮਾ ਦੀ, ਨਾਮ ਦੀ ਛੋਹ ਲੱਗ ਜਾਏ, ਇੱਕ ਤਾਂ ਛੋਹ ਹੁੰਦੀ ਹੈ ਨਾ ਕਿਸੇ ਦੇ ਨਾਲ ਲੱਗ ਜਾਏ ਤਾਂ ਉਹ ਕਹਿੰਦਾ ਵੀ ਭਿੱਟਿਆ ਗਿਆ, ਜਿਵੇਂ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਤੀ, ਰਾਮ ਗੁਸਾਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛੱਡੋ ਸਰੀਰ ਕਲ ਜਾਈ। ਭਗਤ ਰਵਿਦਾਸ ਜੀ ਦਾ ਬੋਲ ਹੈ। ਇਹ ਜਿਹੜੀ ਛੋਤ ਰੱਬ ਦੇ ਨਾਮ ਦੀ ਜਦੋਂ ਕਿਸੇ ਨੂੰ ਲੱਗ ਜਾਏ, ਉਹਦੇ ਤੋਂ ਫਿਰ ਕੋਈ ਬਚਦਾ ਨਹੀਂ, ਉਹ ਪਵਿੱਤਰ ਜ਼ਰੂਰ ਹੋ ਜਾਂਦਾ ਹੈ। ਜਿਵੇਂ ਲੋਹੇ ਨੂੰ ਪਾਰਸ ਲੱਗ ਜਾਏ ਤਾਂ ਉਹ ਕੰਚਨ ਹੋ ਜਾਂਦਾ। ਇੱਕ ਬੋਲ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ, ਆਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਦ ਕੰਚਨ ਬਿਗਰਿਓ, ਸੋ ਕੰਚ। ਇਹ ਪਾਰਸ ਦੇ ਨਾਲ ਲੱਗ ਕੇ ਕੀ ਹੋਇਆ, ਲੋਹਾ ਜਿਹੜਾ ਉਹ ਕੰਚਨ ਹੋਏ ਨਿਬਰਿਓ। ਗੰਗਾ ਦੇ ਨਾਲ ਲੱਗ ਕੇ ਜਿਹੜੀਆਂ ਆਮ ਨਿੱਕੀਆਂ ਨਿੱਕੀਆਂ ਨਦੀਆਂ ਨੇ ਉਹ ਗੰਗਾ ਹੀ ਬਣ ਜਾਂਦੀਆਂ ਨੇ। ਇਹ ਜਿੱਥੋਂ ਗੰਗਾ ਨਿਕਲਦੀ ਹੈ ਨਾ, ਇੱਕ ਨਿੱਕੀ ਜਿਹੀ ਧਾਰਾ ਹੈ, ਕੋਈ ਵੱਡਾ ਵਿਸ਼ਾਲ ਰੂਪ ਨਹੀਂ ਹੈ ਉੱਥੇ ਇਹਦਾ। ਗੰਗੋਤਰੀ ਤੋਂ ਇੱਕ ਨਿੱਕੀ ਜਿਹੀ ਝਰਨੇ ਦੇ ਰੂਪ ਵਿੱਚ ਨਿਕਲਦੀ ਹੈ। ਇਹ ਤਾਂ ਬਾਅਦ ਵਿੱਚ ਇਹਦੇ ਵਿੱਚ ਹੋਰ ਝਰਨੇ ਆ ਕੇ ਪੈਂਦੇ ਰਹਿੰਦੇ ਨੇ, ਹੋਰ ਨਦੀਆਂ ਜੁੜਦੀਆਂ ਜਾਂਦੀਆਂ। ਜਿਵੇਂ ਜਿਵੇਂ ਹੋਰ ਝਰਨੇ, ਜਿਵੇਂ ਜਿਵੇਂ ਹੋਰ ਧਾਰਾਵਾਂ ਇਹਦੇ ਵਿੱਚ ਪੈਂਦੀਆਂ ਰਹਿੰਦੀਆਂ ਨੇ, ਇਹਦਾ ਰੂਪ ਵੱਡਾ ਹੁੰਦਾ ਜਾਂਦਾ, ਵਿਸ਼ਾਲ ਹੁੰਦਾ। ਜਦੋਂ ਤੱਕ ਇਹ ਸੁਰਸਰੀ ਨਦੀ, ਇਹ ਗੰਗਾ ਨਦੀ ਮੈਦਾਨੀ ਇਲਾਕਿਆਂ ਵਿੱਚ ਪਹੁੰਚਦੀ ਹੈ, ਉਦੋਂ ਤੱਕ ਬਹੁਤ ਵੱਡਾ ਵਿਸ਼ਾਲ ਰੂਪ ਧਾਰਨ ਕਰ ਜਾਂਦੀ ਹੈ। ਲੇਕਿਨ ਜਿੱਥੋਂ ਤੁਰਦੀ ਹੈ ਨਾ, ਜਿੱਥੋਂ ਚੱਲਦੀ ਹੈ, ਉੱਥੋਂ ਤਾਂ ਇੱਕ ਨਿੱਕਾ ਜਿਹਾ ਝਰਨਾ ਹੁੰਦਾ ਹੈ, ਇੱਕ ਨਿੱਕੀ ਜਿਹੀ ਧਾਰਾ ਹੁੰਦੀ ਹੈ। ਲੇਕਿਨ ਜਿਹੜੀਆਂ ਬਾਕੀ ਧਾਰਾਵਾਂ ਇਹਦੇ ਵਿੱਚ ਪੈਂਦੀਆਂ ਨੇ, ਬਾਕੀ ਝਰਨੇ ਦੇ ਵਿੱਚ ਪੈਂਦੇ ਨੇ, ਇਹਦੇ ਵਿੱਚ ਪੈਂਦਿਆਂ ਪੈਂਦਿਆਂ ਉਹ ਵੀ ਗੰਗਾ ਹੀ ਅਖਵਾਉਣ ਲੱਗ ਪੈਂਦੇ ਨੇ, ਉਹ ਵੀ ਉਹਦੇ ਵਿੱਚ ਪੈ ਕੇ ਉਹਦੇ ਵਰਗੇ ਹੀ ਹੋ ਜਾਂਦੇ ਨੇ। ਜਿਵੇਂ ਜਪਜੀ ਸਾਹਿਬ ਵਿੱਚ ਆਪਾਂ ਬੜੀ ਵਾਰ ਪੜ੍ਹਦੇ ਹਾਂ, ਨਿਤਨੇਮ ਦੇ ਰੂਪ ਵਿੱਚ ਰੋਜ਼ ਹੀ ਪੜ੍ਹਦੇ ਹਾਂ, ਨਦੀਆਂ ਤੇ ਵਾਹ ਭਾਵੇਂ ਸਮੁੰਦ ਨਾ ਜਾਣੀਏ, ਸਮੁੰਦਰ ਵਿੱਚ ਪੈ ਜਾਣ ਫਿਰ ਜਾਣੇ ਨਹੀਂ ਜਾਂਦੇ, ਭੇਦ ਨਹੀਂ ਪਾ ਸਕਦੇ, ਪਰ ਰੂਪ ਜ਼ਰੂਰ ਹੋ ਜਾਂਦੇ ਨੇ। ਗੰਗਾ ਕੈ ਸੰਗ ਸਲਤਾ ਬਿਗਰੀ, ਸਲਤਾ ਨਿੱਕੀ ਜਿਹੀ ਨਦੀ ਦਾ ਨਾਮ ਹੈ, ਗੰਗਾ ਵੱਡੀ ਵਿਸ਼ਾਲ ਨਦੀ ਦਾ ਨਾਮ ਹੈ। ਲੇਕਿਨ ਉਹ ਨਿਬੜੀ ਦਾ ਭਾਵ ਕੀ ਹੈ, ਮੁੱਕ ਗਈ, ਅਭੇਦ ਹੋ ਗਈ, ਉਹਦੇ ਵਿੱਚ ਰਲ ਗਈ, ਉਹਦਾ ਰੂਪ ਬਣ ਗਈ। ਚੰਦਨ ਕੈ ਸੰਗ ਤਰਵਰ ਬਿਗਰਿਓ, ਚੰਦਨ ਇੱਕ ਨਿੱਕਾ ਜਿਹਾ ਬੂਟਾ ਹੁੰਦਾ, ਇਹਦਾ ਕੋਈ ਵੱਡਾ ਆਕਾਰ ਨਹੀਂ ਹੁੰਦਾ, ਇਹ ਕੋਈ ਬਹੁਤ ਵੱਡਾ ਰੁੱਖ ਨਹੀਂ ਹੁੰਦਾ, ਇਹਦੇ ਵੱਡੇ ਵੱਡੇ ਤਣੇ ਅਤੇ ਟਹਿਣੇ ਨਹੀਂ ਹੁੰਦੇ, ਇਹ ਇੱਕ ਨਿੱਕਾ ਜਿਹਾ ਬੂਟਾ ਹੁੰਦਾ, ਪਰ ਗੁਣਾਂ ਦੇ ਨਾਲ ਇੰਨਾ ਜ਼ਿਆਦਾ ਭਰਪੂਰ ਹੁੰਦਾ, ਸੁਗੰਧੀ ਇਹਦੇ ਵਿੱਚ ਇੰਨੀ ਪ੍ਰਬਲ ਹੁੰਦੀ ਹੈ। ਨਿੱਕੇ ਜਿਹੇ ਚੰਦਨ ਦੇ ਬੂਟੇ ਵਿੱਚ ਸੁਗੰਧੀ ਦਾ ਤੇਜ ਪ੍ਰਤਾਪ ਇੰਨਾ ਜ਼ਿਆਦਾ ਹੁੰਦਾ ਹੈ, ਇਹਦੇ ਆਲੇ ਦੁਆਲੇ ਰਹਿਣ ਵਾਲੇ ਵੱਡੇ ਵੱਡੇ ਰੁੱਖ ਵੀ ਸੁਗੰਧਿਤ ਹੋ ਜਾਂਦੇ ਨੇ, ਇਹਦੀ ਖੁਸ਼ਬੂ ਦੇ ਨਾਲ ਉਹ ਵੀ ਸਰਸ਼ਾਰ ਹੋ ਜਾਂਦੇ ਨੇ। ਨੇੜੇ ਰਹਿਣ ਵਾਲੇ ਬੂਟਿਆਂ ਦੀ ਆਪਣੀ ਦੁਰਗੰਧੀ ਤੇ ਮਨੋਂ ਮੁੱਕੀ ਗਈ, ਖਤਮ ਹੀ ਹੋ ਗਈ, ਵਿਗੜੀ ਗਈ। ਚੰਦਨ ਕੈ ਸੰਗ ਤਰਵਰ ਬਿਗੜਿਓ, ਵਿਗੜਿਓ ਦਾ ਭਾਵ ਕੀ ਹੈ, ਜੋ ਆਪਣਾ ਆਪ ਵਿਗਾੜ ਸਕੇ, ਵਿਗੜ ਜਾਏ ਆਪਣਾ ਆਪ। ਉਹਨਾਂ ਬੂਟਿਆਂ ਦਾ ਮਨੋਂ ਖਤਮ ਹੀ ਹੋ ਗਿਆ, ਉਹਨਾਂ ਦੀ ਜਿਹੜੀ ਆਪਣੀ ਦੁਰਗੰਧੀ ਸੀ ਉਹ ਤਾਂ ਖਤਮ ਹੋ ਗਈ, ਚੰਦਨ ਵਰਗੀ ਹੀ ਉਹਦੇ ਵਿੱਚੋਂ ਆਉਣ ਲੱਗ ਪਈ। ਇਹ ਸਾਰੇ ਸ਼ਬਦ ਤੋਂ ਬਾਅਦ ਜਿਹੜੇ ਅਖੀਰਲੇ ਬੋਲ ਹਨ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਸੰਤਨ, ਸੰਤਾਂ ਦੀ ਗੱਲ ਹੈ, ਬਹੁ ਵਚਨ ਹੈ, ਸਤ ਸੰਗਤ ਵਿੱਚ ਬੈਠੇ ਹੋਏ ਰੱਬ ਦੇ ਪਿਆਰੇ, ਉਹਨਾਂ ਵਿੱਚ ਬੈਠ ਬੈਠ ਕੇ ਕਬੀਰ ਕਹਿੰਦੇ ਮੇਰਾ ਵੀ ਪਹਿਲਾ ਜੀਵਨ ਵਿਗੜ ਗਿਆ, ਖਤਮ ਹੋ ਗਿਆ, ਹੁਣ ਮੈਨੂੰ ਨਵਾਂ ਜੀਵਨ, ਨਵੇਂ ਅਧਿਆਏ ਦੀ ਪ੍ਰਾਪਤੀ ਹੋਈ। ਸੋ ਕਬੀਰ ਰਾਮੇ ਹੋਏ ਨਿਬੜਿਓ, ਨਿਬੇੜਾ ਹੋ ਗਿਆ। ਪਰ ਮੇਰਾ ਨਿਬੇੜਾ ਕੀ ਹੋਇਆ, ਮੈਂ ਰੱਬ ਦਾ ਰੂਪ ਹੋ ਗਿਆ ਹਾਂ। ਭਗਤ ਕਬੀਰ ਕਹਿੰਦੇ, ਭਾਈ ਗੁਰਦਾਸ ਇੱਥੇ ਲਿਖਦੇ ਨੇ, ਗਈ ਬੈਕੁੰਠ ਬਿਬਾਨ ਚੜ ਨਾਉ ਨਾਰਾਇਣ ਛੋਤ ਅਛੋਤਾ। ਰਾਮ ਦਾ ਨਾਮ, ਨਾਰਾਇਣ ਦਾ ਨਾਮ ਲੈਂਦਿਆਂ ਲੈਂਦਿਆਂ ਇਸ ਗਣਕਾ ਨੂੰ ਕੀ ਪ੍ਰਾਪਤੀ ਹੋਈ, ਇਸ ਨਾਮ ਤੋਂ ਅਛੂਤੀ ਨਹੀਂ ਰਹੀ, ਬਚਿਆ ਨਹੀਂ। ਕੋਈ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹ ਗੁਰੂ ਦੀ ਨਜ਼ਰ ਤੋਂ ਬਚ ਨਹੀਂ ਸਕਦਾ, ਗੁਰੂ ਦੀ ਨਜ਼ਰ ਉਹਦੇ ਉੱਤੇ ਅਵਸ਼ ਹੀ ਹੋ ਜਾਂਦੀ ਹੈ। ਅਮੈ ਦਿਸ਼ਟ ਸ਼ੁਭ ਕਰੇ ਭੱਟ ਸਹਿਬਾਨ, ਹਰੇ ਅੱਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰਨਾਮ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ, ਕਾਟੇ ਸੋ ਪਾਪ ਤਿੰਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ, ਗੁਰੂ ਰਾਮਦਾਸ ਜਿਨ ਪਾਇਓ, ਜਿਨ੍ਹਾਂ ਨੇ ਪਾ ਲਿਆ ਹੈ ਗੁਰੂ ਰਾਮਦਾਸ ਜੀ ਨੂੰ। ਭੱਟਾ ਨੇ ਗੁਰੂ ਰਾਮਦਾਸ ਜੀ ਦੀ ਬੜੀ ਸਿਫਤ ਕੀਤੀ ਹੈ, ਬੜੀ ਵਡਿਆਈ ਕੀਤੀ ਹੈ। ਵਾਰ ਵਾਰ ਭੱਟ ਸਾਹਿਬਾਨਾਂ ਨੇ ਉਂਝ ਤਾਂ ਪਹਿਲੇ ਪੰਜ ਗੁਰੂਆਂ ਦੀ ਸਿਫਤ ਵਡਿਆਈ ਕੀਤੀ ਹੈ, ਲੇਕਿਨ ਗੁਰੂ ਨਾ ਰਾਮਦਾਸ ਜੀ ਦੀ ਬੜੀ ਸਿਫਤ ਕੀਤੀ, ਬਹੁਤ ਵਡਿਆਈ ਕੀਤੀ। ਕੀ ਕਹਿੰਦੇ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਉਹਨਾਂ ਨਰਾਂ ਦੇ ਕੱਟੇ ਗਏ ਪਾਪ ਕਿਹਨਾਂ ਦੇ, ਗੁਰੂ ਰਾਮਦਾਸ ਜਿਨ ਪਾਇਓ, ਗੁਰੂ ਰਾਮਦਾਸ ਜਿਨ੍ਹਾਂ ਨੇ ਪਾ ਲਿਆ। ਗੁਰੂ ਰਾਮਦਾਸ ਜੀ ਦੀ ਜਦੋਂ ਪ੍ਰਾਪਤੀ ਹੋ ਗਈ, ਕਿਉਂਕਿ ਐਸੇ ਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਅਮੈ, ਉਹ ਅਮੈ ਹੈ। ਅਮੈ ਕਿਹਨੂੰ ਕਹਿੰਦੇ ਨੇ, ਅੰਮ੍ਰਿਤ। ਅੰਮ੍ਰਿਤ ਦ੍ਰਿਸ਼ਟੀ ਵਿੱਚੋਂ ਵੀ ਪ੍ਰਾਪਤ ਹੁੰਦਾ, ਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ। ਮਿਹਰ ਦੀ ਨਜ਼ਰ ਆਪਾਂ ਕਹਿੰਦੇ ਹਾਂ ਨਾ, ਮਿਹਰ ਦੀ ਨਜ਼ਰ ਨਾਲ ਦੇਖਣਾ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਗੁਰੂ ਦੇਖਦਾ ਹੈ। ਗੁਰੂ ਦੀ ਦੇਖਣੀ ਵਿੱਚ ਅੰਮ੍ਰਿਤ ਹੈ, ਗੁਰੂ ਦੇ ਬੋਲਾਂ ਵਿੱਚ ਅੰਮ੍ਰਿਤ ਹੈ, ਗੁਰੂ ਦੇ ਚਰਣਾਂ ਵਿੱਚ ਅੰਮ੍ਰਿਤ ਹੈ, ਗੁਰੂ ਦੇ ਕਰ ਕਮਲਾਂ ਵਿੱਚ ਅੰਮ੍ਰਿਤ ਹੈ। ਕਿਸੇ ਵੀ ਰੂਪ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਬਖਸ਼ਿਸ਼ ਕਰ ਦੇਵੇ, ਉਹਦਾ ਪਾਰ ਉਤਾਰਾ ਹੋ ਜਾਂਦਾ। ਜਿੱਥੇ ਚਰਨ ਰੱਖ ਦੇਵੇ ਤਾਂ ਵੀ ਪਾਰ ਉਤਾਰਾ ਹੋ ਜਾਂਦਾ। ਜਿੱਥੇ ਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਏ ਉੱਥੇ ਵੀ ਪਰ ਉਤਾਰਾ ਹੋ ਜਾਂਦਾ। ਜਿੱਥੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬੋਲ ਵਸ ਜਾਣ ਉੱਥੇ ਵੀ ਪਰ ਉਤਾਰਾ ਹੋ ਜਾਂਦਾ। ਜਿੱਥੇ ਗੁਰੂ ਆਪਣਾ ਮਿਹਰ ਭਰਿਆ ਹੱਥ ਰੱਖ ਦੇਵੇ ਉੱਥੇ ਵੀ ਕਿਰਪਾ ਆ ਜਾਂਦੀ ਹੈ, ਬਖਸ਼ਿਸ਼ ਆ ਜਾਂਦੀ ਹੈ। ਸੂਕੇ ਹਰੇ ਕੀਏ ਖਿੰਨ ਮਾਹੀ, ਬਾਣੀ ਦਾ ਬੋਲ ਹੈ। ਸੂਕੇ ਹਰੇ ਕੀਏ ਖਿੰਨ, ਖਿੰਨ ਦਾ ਭਾਵ ਹੈ ਬਹੁਤ ਥੋੜਾ ਜਿਹਾ ਸਮਾਂ, ਰੰਚਕ ਮਾਤਰ ਸਮੇਂ ਵਾਸਤੇ, ਲੰਬਾ ਸਮਾਂ ਨਹੀਂ ਚਾਹੀਦਾ, ਬਹੁਤ ਜ਼ਿਆਦਾ ਸਮਾਂ ਨਹੀਂ, ਇੱਕ ਖਿੰਨ ਵਿੱਚ ਹੀ ਗੁਰੂ ਦੀ ਨਜ਼ਰ ਹੋ ਜਾਏ ਤਾਂ ਐਸੀ ਬਖਸ਼ਿਸ਼ ਹੋ ਜਾਂਦੀ ਹੈ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ। ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਗੁਰੂ ਕਿਰਪਾ ਕਰਕੇ ਸਿੰਜਾਈ ਕਰ ਦਿੰਦਾ ਹੈ। ਸੰਚ ਦਾ ਭਾਵ ਕੀ ਹੈ, ਸਿੰਜਾਈ। ਜਿਵੇਂ ਸੁੱਕੀ ਹੋਈ ਖੇਤੀ ਨੂੰ ਕਿਸਾਨ ਪਾਣੀ ਲਾ ਕੇ ਸਿੰਜਾਈ ਕਰਦਾ, ਉਹ ਸੁੱਕੀ ਹੋਈ ਖੇਤੀ ਕੀ ਹੁੰਦਾ, ਹਰੀ ਭਰੀ ਹੋ ਜਾਂਦੀ ਹੈ, ਸਿੰਜਾਈ ਹੋ ਜਾਂਦੀ ਹੈ। ਗੁਰੂ ਦੇ ਨੇਤਰਾਂ ਦਾ ਜਿਹੜਾ ਜਲ ਹੈ, ਨੇਤਰਾਂ ਦੀ ਜੋ ਦ੍ਰਿਸ਼ਟੀ ਹੈ ਜਿਸ ਉੱਤੇ ਪੈਂਦੀ ਹੈ, ਉਹ ਤਾਂ ਮਾਨੋ ਹਰੇ ਹੋ ਜਾਣਗੇ। ਇਸੇ ਕਰਕੇ ਬਾਣੀ ਦੇ ਇੱਕ ਬੋਲ ਦੇ ਰਾਹੀਂ ਪਾਤਸ਼ਾਹ ਕਹਿੰਦੇ, ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਇਹ ਰਸ ਤੇ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ। ਮਨ ਤਨ ਇਹ ਦੋ ਕਿਆਰੇ ਹਨ ਜੋ ਖੇਤੀ ਕਰਦੇ ਨੇ, ਖੇਤੀਬਾੜੀ ਨਾਲ ਜੁੜੇ ਹੋਏ, ਉਹਨਾਂ ਨੂੰ ਪਤਾ ਕਿਆਰੇ ਕੀ ਹੁੰਦੇ ਨੇ। ਇੱਕ ਮਨ ਖੇਤ ਹੈ, ਦੂਜਾ ਸਰੀਰ ਖੇਤ ਹੈ। ਇਸ ਮਨ ਅਤੇ ਤਨ ਨੂੰ ਨਿਰਮਲ ਕਿਆਰੇ ਬਣਾਈਏ। ਮਨ ਤਨ ਨਿਰਮਲ ਕਰਤ ਕਿਆਰੋ। ਕਿਆਰੇ ਦੇ ਵਿੱਚ ਸਿੰਜਾਈ ਕਦੀ ਕਦੀ ਕਰੀਏ। ਹਰ ਸਿੰਚੈ ਸੁਧਾ ਸੰਜੋਰ। ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ। ਸੁਧਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅੰਮ੍ਰਿਤ ਦੀ ਪਰਥਾਏ ਬਹੁਤ ਵਾਰੀ ਆਇਆ। ਮਨ ਰੂਪੀ ਤਨ ਰੂਪੀ ਕਿਆਰੇ ਨੂੰ ਸਿੰਚਾਈ ਕਦੇ ਨਾ ਕਰੀਏ। ਸੁਧਾ ਦੇ ਨਾਲ, ਅੰਮ੍ਰਿਤ ਦੇ ਨਾਲ ਸਿੰਚੈ ਸੁਧਾ ਸੰਜੋਰ। ਇਸ ਰਸ ਵਿੱਚ ਜਦੋਂ ਮਨ ਅਤੇ ਤਨ ਰੂਪੀ ਖੇਤ ਦੀ ਸਿੰਚਾਈ ਹੋ ਜਾਏਗੀ, ਇਹ ਆ ਰਸ ਮੈਂ ਮਗਨ ਹੋਤ। ਕੋਈ ਮਗਨ ਨਹੀਂ ਹੋ ਜਾਂਦਾ, ਮਸਤ ਹੋ ਜਾਂਦਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਇਹ ਮਨ ਤਨ ਮਗਨ ਹੋ ਜਾਏਗਾ। ਮਹਾਂ ਵਿਖਿਆ ਅਤੇ ਤੋਰ, ਵੱਡੇ ਵੱਡੇ ਵਿਸ਼ੇ ਵਿਕਾਰਾਂ ਤੋਂ ਟੁੱਟ ਜਾਏਗਾ, ਛੁਟਕਾਰਾ ਹੋ ਜਾਏਗਾ। ਹੇ ਗੁਰੂ, ਅਸੀਂ ਆਏ ਹਾਂ ਤੇਰੀ ਸ਼ਰਨ ਵਿੱਚ। ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਇਹ ਅਰਦਾਸ ਬੇਨਤੀ ਦੇ ਰੂਪ ਵਿੱਚ ਬੋਲ ਹੈ। ਤੇਰੀ ਸ਼ਰਨ ਵਿੱਚ ਆਏ ਹਾਂ, ਦੀਨਾਂ ਦੇ ਦਰਦ ਨੂੰ ਭੰਨਣ ਵਾਲੇ ਗੁਰੂ। ਚਿਤਵੋਂ ਤੁਮਰੀ ਓਰ, ਚਿੱਤ ਵਿੱਚ ਤੇਰਾ ਧਿਆਨ ਰੱਖ ਕੇ ਤੇਰੇ ਵੱਲ ਦੇਖਣਾ। ਕਈ ਵਾਰੀ ਕਿਸੇ ਵੱਲ ਦੇਖਣਾ ਹੋਵੇ ਅਤੇ ਚਿੱਤ ਵਿੱਚ ਉਹਦਾ ਧਿਆਨ ਵੀ ਧਰਿਆ ਹੋਵੇ, ਇਹ ਤਾਂ ਗੁਰੂ ਦੀ ਪਰਥਾਈ ਹੋ ਸਕਦਾ। ਇਹ ਭਾਵਨਾ ਤਾਂ ਕਿਸੇ ਸਿੱਖ ਦੀ ਬਣ ਸਕਦੀ ਹੈ। ਚਿੱਤ ਵਿੱਚ ਮੰਗ ਹੋਵੇ, ਚਿੱਤ ਵਿੱਚ ਚਿੰਤਨ ਹੋਵੇ ਅਤੇ ਦੇਖਣੀ ਵੀ ਗੁਰੂ ਵੱਲ ਹੋਵੇ। ਜਿਵੇਂ ਰੋਜ਼ ਬੋਲ ਪੜ੍ਹਦੇ ਹਨ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਾਧੂ ਦਾ ਭਾਵ ਗੁਰੂ, ਅੰਜਲੀ ਦਾ ਭਾਵ ਹੈ ਹੱਥ ਜੋੜਨੇ। ਜੇ ਤੂੰ ਹੱਥ ਜੋੜਨੇ ਨੇ ਤਾਂ ਗੁਰੂ ਅੱਗੇ ਜੋੜ। ਇਹ ਤੇਰੀ ਜ਼ਿੰਦਗੀ ਦਾ ਸਾਰਿਆਂ ਤੋਂ ਵੱਡਾ ਪੁੰਨ ਦਾ ਕਰਮ ਹੈ, ਪੁੰਨ ਦਾ ਕੰਮ। ਉਂਝ ਤਾਂ ਪੁੰਨ ਦਾਨ ਕਈ ਤਰੀਕਿਆਂ ਦੇ ਨਾਲ ਹੈ। ਗੁਰੂ ਅੱਗੇ ਹੱਥ ਜੋੜ ਕੇ ਗੁਰੂ ਵੱਲ ਦੇਖਦੇ ਰਹਿਣਾ, ਚਿਤਰਨ ਕਰਦੇ ਰਹਿਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਇਹ ਮੱਥੇ ਨੂੰ, ਮਸਤਕ ਨੂੰ ਗੁਰੂ ਦੇ ਅੱਗੇ ਡੰਡੌਤ ਦੇ ਰੂਪ ਵਿੱਚ ਟਿਕਾ ਦੇਣਾ, ਰੱਖ ਦੇਣਾ, ਇਹ ਵੱਡਾ ਪੁੰਨ ਹੈ। ਗੁਰੂ ਦੇ ਦਰ 'ਤੇ ਆਉਣਾ ਵੱਡਾ ਪੁੰਨ ਹੈ। ਅਖੀਰਲੇ ਬੋਲਾਂ ਵਿੱਚ ਫਿਰ ਭਾਈ ਗੁਰਦਾਸ ਕਹਿੰਦੇ, ਥਾਂ ਨਿਥਾਵੇਂ ਮਾਣ ਮਨੁੱਤਾ। ਗਣਕਾ ਦੀ ਉਦਾਹਰਣ ਦੇ ਕੇ ਤੋਤੇ ਦੇ ਰਾਹੀਂ ਰਾਮ ਰਾਮ ਕਹਿੰਦਿਆਂ ਕਹਿੰਦਿਆਂ ਉਹ ਭਾਵ ਸਾਗਰ ਤੋਂ ਤਰ ਗਈ। ਇਸ ਸਾਰੀ ਪੌੜੀ ਦੀ ਅਖੀਰਲੀ ਜਿਹੜੀ ਤੁੱਕ ਹੈ ਨਾ, ਉਹਦੇ ਵਿੱਚ ਨਿਚੋੜ ਹੈ, ਤੱਤ ਹੈ, ਥਾਂ ਨਿਥਾਵੇਂ। ਗੁਰੂ ਦਾ ਦਰ ਨਿਥਾਵੇਂ ਨੂੰ ਥਾਂ ਦਿੰਦਾ, ਮਾਣ ਮਨੋਤਾ ਮਾਣ ਦਿੰਦਾ, ਥਾਂ ਦਿੰਦਾ, ਟਿਕਾਣਾ ਦਿੰਦਾ। ਜਿਸ ਨੂੰ ਕਿਤੇ ਉਹ ਮਾਣ ਨਹੀਂ ਮਿਲਦਾ, ਉਹਨੂੰ ਗੁਰੂ ਕਿਰਪਾ ਕਰਕੇ ਮਾਣ ਦਿੰਦਾ। ਇਸੇ ਕਰਕੇ ਬਾਣੀ ਆਖਦੀ ਹੈ, ਜਿਸ ਨੂੰ ਤੂੰ ਕਿਰਪਾ ਕਰਕੇ ਦਾਤ ਦਿੰਦਾ ਹੈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਤੇਰੀ ਦਿੱਤੀ ਹੋਈ ਜਿਹੜੀ ਦਾਤ ਹੈ ਨਾ, ਤੇਰੀ ਦਿੱਤੀ ਹੋਈ ਦਾਤ ਹੈ, ਉਹਦੇ ਵਿੱਚ ਰੁਕਾਵਟ ਨਹੀਂ ਪੈਂਦੀ। ਕਿਉਂਕਿ ਤੂੰ ਕਿਸੇ ਕੋਲੋਂ ਸਲਾਹ ਕਰਕੇ, ਮਸ਼ਵਰਾ ਲੈ ਕੇ ਕਿਸੇ ਨੂੰ ਦਾਨ ਨਹੀਂ ਕਰਦਾ, ਦਾਤ ਨਹੀਂ ਦਿੰਦਾ। ਆਪਣੀ ਰਜ਼ਾ ਵਿੱਚ ਆ ਕੇ ਤੂੰ ਦਾਨ ਦਿੰਦਾ ਹੈ। ਤੂੰ ਨਿਥਾਵੇਂ ਨੂੰ ਥਾਂ ਦਿੰਦਾ ਹੈ, ਥਾਂ ਨਿਥਾਵੇਂ ਮਾਣ ਮਨੁੱਖਤਾ ਮਾਣ ਦਿੰਦਾ, ਜਿਸ ਨੂੰ ਕਿਤਿਓਂ ਮਾਣ ਨਹੀਂ ਮਿਲਦਾ, ਜਿਸ ਨੂੰ ਕਿਤਿਓਂ ਸਹਾਰਾ ਨਹੀਂ ਮਿਲਦਾ। ਤੂੰ ਕਿਰਪਾ ਕਰਕੇ ਮਾਣ ਸਨਮਾਨ ਉਹਦੀ ਝੋਲੀ ਵਿੱਚ ਪਾ ਦਿੰਦਾ। ਅੱਜ ਦੀ ਇਹ ਜੀ ਪੌੜੀ ਹੈ, ਇਹਦੇ ਵਿੱਚ ਭੁੱਲੇ ਭਟਕੇ ਜੀਵ ਨੂੰ ਕੋਈ ਸਾਧੂ ਮਿਲ ਜਾਏ, ਗੁਰੂ ਮਿਲ ਜਾਏ, ਗੁਰੂ ਦਾ ਬਚਨ ਮਿਲ ਜਾਏ, ਗੁਰੂ ਦਾ ਉਪਦੇਸ਼ ਮਿਲ ਜਾਏ ਅਤੇ ਉਹਦਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇ। ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਬਾਣੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜਿਨ੍ਹਾਂ ਪਾਸੋਂ ਆਪ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤ ਵਿਚਾਰਾਂ ਨੂੰ ਸਰਵਣ ਕਰ ਰਹੇ ਸੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਢਾਡੀ ਜਥੇ ਤੋਂ ਇਤਿਹਾਸ ਸਰਵਣ ਕਰਦੇ ਹਾਂ। ਉਪਰੰਤ ਅਨੰਦ ਸਾਹਿਬ ਜੀ ਦੇ ਪਾਠ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ। ਕੱਲ੍ਹ ਤੋਂ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਖਾਨਪੁਰੀ, ਉਹ ਵੀ ਕੱਲ੍ਹ ਤੋਂ 7 ਵਜੇ ਤੋਂ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਦੇ ਚਰਣਾਂ ਵਿੱਚ ਬੇਨਤੀ ਆ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਅਤੇ ਲਾਹ ਪ੍ਰਾਪਤ ਕਰੀਏ। ਕੱਲ੍ਹ ਤੋਂ ਭਾਈ ਮਨਪ੍ਰੀਤ ਸਿੰਘ ਜੀ 7 ਵਜੇ ਤੋਂ ਕੀਰਤਨ ਆਰੰਭ ਕਰਿਆ ਕਰਨਗੇ। 16 ਤਰੀਕ ਐਤਵਾਰ ਤੱਕ ਭਾਈ ਸਾਹਿਬ ਜੀ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਿਆ ਕਰਨਗੇ। ਸੋ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਕੇਗਾ ਤੇ ਇਹੀ।
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੁਣ ਨਸੀਬਾਂ ਨਾਲ ਪ੍ਰਾਪਤ ਸਤ ਸੰਗਤ ਦੀਆਂ ਘੜੀਆਂ, ਹੁਣ ਨਸੀਬਾਂ ਨਾਲ ਪ੍ਰਾਪਤ ਸਤ ਸੰਗਤ ਦੀਆਂ ਘੜੀਆਂ, ਲੱਖਾਂ ਦੁੱਖੜੇ ਦੂਰ ਹੋ ਜਾਂਦੇ ਦਰ ਅਰਦਾਸਾਂ ਕਰੀਆਂ। ਦਰ ਤੇਰੇ ਤੇ ਮੰਗਲ ਗਾਉਂਦੀਆਂ ਇੰਦਰ ਲੋਕ ਦੀਆਂ ਪਰੀਆਂ, ਜਿਸ ਤੇ ਕਿਰਪਾ ਹੋ ਜੇ ਤੇਰੀ ਉਹ ਪੌਣ ਪ੍ਰੀਤੀ ਲੜੀਆਂ, ਅਜੀਤ ਬਾਲ ਦੇ ਪਾਰਸ ਨੂੰ ਵੀ ਨਾਮ ਖਮਾਰੀਆਂ ਚੜੀਆਂ। ਆਓ ਪਾਤਸ਼ਾਹ ਦੇ ਚਰਨਾਂ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਅੰਗਰੇਜ਼ ਸਿੰਘ ਜੀ, ਆਪ ਸੰਗਤਾਂ ਨੂੰ ਹਰ ਜਸ ਰਾਹੀਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਣਾ। ਭਾਈ ਸਾਹਿਬ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਗੁਰਮਤਿ ਵਿਚਾਰਾਂ ਦੇ ਨਾਲ, ਗੁਰਬਾਣੀ ਦੀ ਸਾਂਝ ਦੇ ਨਾਲ, ਗੁਰੂ ਘਰ ਦੀ ਪ੍ਰੀਤੀ ਦੇ ਨਾਲ ਜੋੜ ਰਹੇ ਸਨ ਆਪ ਸੰਗਤਾਂ ਨੂੰ। ਇਹ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਵੀ ਰੱਬ ਦੀ ਗੱਲ ਕਰਨੀ ਅਤੇ ਰੱਬ ਦੀ ਗੱਲ ਸੁਣਨੀ। ਮਹਾਰਾਜ ਕਹਿੰਦੇ ਕਹਿਣ ਵਾਲਿਆਂ ਨਾਲੋਂ ਸੁਣਨ ਵਾਲਿਆਂ ਨੂੰ ਫਲ ਵੱਡਾ ਮਿਲਦਾ। ਜੇ ਇਨਸਾਨ ਸੁਣਦਾ ਹੋਵੇ ਇਕਾਗਰਤਾ ਨਾਲ, ਜੇ ਇਕੱਲਾ ਸਰੀਰ ਕਰਕੇ ਹੀ ਬੈਠਾ ਫਿਰ ਨਹੀਂ ਗੱਲ ਬਣਦੀ। ਫਿਰ ਮਹਾਰਾਜ ਕਹਿੰਦੇ ਬੱਧਾ ਚੱਟੀ ਜੋ ਭਰੀ ਨਾ ਗੁਣ ਨਾ ਉਪਕਾਰ। ਜੇ ਤਨ ਕਰਕੇ ਵੀ ਬੈਠਾ ਅਤੇ ਮਨ ਕਰਕੇ ਵੀ ਬੈਠਾ, ਆਪਾਂ ਸ਼ਬਦ ਪੜ੍ਹਦੇ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ। ਗਿਆਨ ਵੀ ਗੁਰੂ ਦੀ ਕਿਰਪਾ ਨਾਲ ਆਉਣਾ ਅਤੇ ਧਿਆਨ ਜੋੜਨ ਦੀ ਜਿਹੜੀ

ਐ ਨਾਮ ਬੀਜਲਾ ਬੰਦਿਆ, ਮਤ ਇਸ ਭੁਲੇਖੇ ਚ ਰਹਿ, ਮਤ ਭਰਮ ਭੁੱਲੋ ਭੁੱਲੋ, ਅਣਰੁੱਤ ਨਾਹੀ ਨਾਹੀ ਦੇ। ਆਪਾਂ ਕਹਿੰਦੇ ਵੀ ਚਲੋ ਪਹਿਲਾਂ ਬੱਚੇ ਸੀ, ਫਿਰ ਜਵਾਨ ਹੋ ਜਾਂਦੇ ਹਾਂ, ਫਿਰ ਜ਼ਿੰਮੇਵਾਰੀਆਂ ਪੈ ਜਾਂਦੀਆਂ, ਫਿਰ ਕਹਿੰਦੇ ਵੀ ਚਲੋ ਵਡੇਪੇ 'ਚ ਰੱਬ ਨੂੰ ਚੇਤੇ ਕਰ ਲਿਆ ਕਰਾਂਗੇ। ਮਹਾਰਾਜ ਕਹਿੰਦੇ ਉਦੋਂ ਤਾਂ ਘਾਟਾ ਹੀ ਬੜਾ ਪੈ ਜਾਣਾ। ਕੁਰਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾਹਾ ਮੂਲ ਗਵਾਏ ਦਾ। ਇੱਕ ਰੁੱਤ ਦਾ ਬੀਜ ਹੁੰਦਾ ਅਤੇ ਇੱਕ ਕੁਰਤਾ ਬੀਜ ਹੁੰਦਾ। ਜਿਵੇਂ ਝੋਨਾ ਲਾਉਣ ਵੇਲੇ ਜੇ ਆਪਾਂ ਕਣਕ ਚੁੱਕੀ ਫਿਰੀਏ ਅਤੇ ਕਣਕ ਵੇਲੇ ਆਪਾਂ ਝੋਨਾ ਲਾਉਣ ਦੀ ਕੋਸ਼ਿਸ਼ ਕਰੀਏ, ਸਾਨੂੰ ਫਲ ਨਹੀਂ ਮਿਲਣਾ, ਉਹਦਾ ਬੋਲ ਨਹੀਂ ਲੱਗਣੇ। ਕੁਰਤੇ ਬੀਜ ਨੇ ਫਲ ਨਹੀਂ ਦੇਣਾ ਹੁੰਦਾ। ਮਹਾਰਾਜ ਕਹਿੰਦੇ ਤੂੰ ਵੀ ਕੁਰਤੇ ਬੀਜ ਦੀ ਆਸ ਹੀ ਰੱਖੀ ਬੈਠਾ, ਤੈਨੂੰ ਜੀਵਨ ਦਿੱਤਾ ਮਹਾਰਾਜ ਨੇ ਜਦੋਂ ਦੁਨੀਆਂ 'ਤੇ ਆ ਗਿਆ। ਅਕਾਲ ਪੁਰਖ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਹੀ ਰੱਬ ਦੇ ਨਾਲ ਜੁੜ ਜਾ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਕਹਿੰਦੇ ਜਦੋਂ ਤੋਂ ਦੁਨੀਆਂ 'ਚ ਆਇਆ ਨਾ ਅਤੇ ਤੈਨੂੰ ਇਕੱਲੀ ਦੁੱਧ ਦੇ ਮਾਂ ਦੀ ਦੁੱਧ ਦੀ ਕੋਈ ਆਸ ਸੀ। ਇੱਕ ਗੱਲ ਹੋਰ ਬੇਨਤੀ ਕਰਾਂ, ਪਹਿਲਾਂ ਪੂਤ ਪਛੇਰੀ ਮਾਈ। ਮਹਾਰਾਜ ਕਹਿੰਦੇ ਤੈਨੂੰ ਬਾਅਦ ਵਿੱਚ ਭੇਜਿਆ ਦੁਨੀਆਂ 'ਚ, ਪਹਿਲਾਂ ਤੇਰੇ ਮਾਂ ਦੇ ਸੀਨੇ 'ਚ ਤੇਰੇ ਪੀਣ ਵਾਸਤੇ ਦੁੱਧ ਭੇਜਤਾ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਜੋ ਦੂਜੀ ਅਵਸਥਾ ਆਉਂਦੀ ਹੈ, ਬੱਚਾ ਹੰਗਾਰੇ ਭਰਨ ਲੱਗ ਜਾਂਦਾ, ਮਾਂ ਬਾਪ ਨੂੰ ਸਿਆਣਨ ਲੱਗ ਜਾਂਦਾ। ਤੀਜੇ ਭਈਆ ਭਾਬੀ ਭੇਵ, ਤੀਜੀ ਅਵਸਥਾ 'ਚ ਆਪਦੇ ਘਰਦਿਆਂ ਨੂੰ ਵੀ ਆਹ ਭੈਣ ਆ ਭਰਾ ਏ ਆਹ ਰਿਸ਼ਤਾ ਮੇਰਾ ਪਛਾਣਨ ਲੱਗ ਜਾਂਦਾ, ਜਾਣਨ ਲੱਗ ਜਾਂਦਾ। ਚੌਥੇ ਪਿਆਰ ਪੁੰਨੀ ਖੇਡ, ਕਹਿੰਦੇ ਜਦੋਂ ਚੌਥੀ ਅਵਸਥਾ 'ਚ ਗਿਆ ਹੋਰ ਥੋੜ੍ਹਾ ਜਿਹਾ ਵੱਡਾ ਹੋ ਗਿਆ, ਖੇਡ ਪਿਆਰੀ ਹੋ ਗਈ। ਪੰਜਵੇਂ ਖਾਣ ਪੀਣ ਕੀ ਧਾਤ ਹੋਰ ਵੱਡਾ ਹੋਇਆ ਅਤੇ ਪਦਾਰਥਾਂ ਵੱਲ ਨੂੰ ਚਲਾ ਗਿਆ ਮਨ। ਇੱਕ ਜੀਵ ਹੁੰਦੀ ਹੈ, ਇੱਕ ਜਵਾਨ ਹੁੰਦੀ ਹੈ। ਜਿਹੜੀ ਜੀਵ ਉਹ ਪਦਾਰਥਾਂ ਦਾ ਰਸ ਦੱਸਦੀ ਹੈ ਅਤੇ ਜਿਹੜੀ ਜਵਾਨ ਹੈ ਉਹ ਰੱਬ ਦੇ ਨਾਮ ਦਾ ਰਸ ਲੈਂਦੀ ਹੈ। ਮੇਰੇ ਪਾਤਸ਼ਾਹ ਗਰੀਬ ਨਵਾਜ, ਅਕਾਲ ਪੁਰਖ ਨਿਰੰਕਾਰ ਕਹਿੰਦੇ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੈ ਜਾਤ। ਛੇਵੀਂ ਅਵਸਥਾ 'ਚ ਨੌਜਵਾਨੀ 'ਚ ਆ ਜਾਂਦਾ ਅਤੇ ਸੱਤਵੇਂ ਸਾਂਝ ਕੀ ਆ ਘਰ ਵਾਸ, ਕਹਿੰਦੇ ਫਿਰ ਵਿਆਹ ਵਰਿਆ ਗਿਆ, ਜ਼ਿੰਮੇਵਾਰੀਆਂ ਪੈ ਗਈਆਂ, ਜ਼ਿੰਮੇਵਾਰੀਆਂ ਵੱਧ ਗਈਆਂ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਕ੍ਰੋਧ ਆਉਣ ਲੱਗ ਗਿਆ ਬੱਚਿਆਂ 'ਤੇ ਪਰਿਵਾਰ 'ਤੇ, ਇੱਧਰ ਉੱਧਰ ਦੀਆਂ ਦਿਮਾਗ 'ਤੇ ਟੈਨਸ਼ਨਾਂ ਰਹਿਣ ਲੱਗ ਗਈਆਂ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਭੇ ਸਾਹੋ। ਜਦੋਂ ਧੌਲਾ ਆ ਜਾਏ ਨਾ ਬੰਦੇ ਦੇ ਸਿਰ 'ਚ ਜਾਂ ਦਾੜੇ 'ਚ, ਅਤੇ ਆਪਾਂ ਕਹਿੰਦੇ ਬੁੱਢਾ ਹੋਣ ਲੱਗ ਗਿਆ। ਤੋਂ ਕਾਲੀ ਜਿੰਨੀ ਨਾ ਰਾਵਿਆਂ, ਧੌਲੀ ਰਾਵੈ ਕੋਈ, ਕਾਲੀ ਤੋਂ ਭਾਵ ਜਵਾਨੀ 'ਚ ਨਹੀਂ ਜਪਿਆ ਅਤੇ ਕਹਿੰਦੇ ਹੋਣੀ ਸ਼ੁਰੂ ਕਰ ਦੇ। ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ, ਕਹਿੰਦੇ ਨੌਵੀਂ ਅਵਸਥਾ 'ਚ ਧੌਲੇ ਆਉਣੇ ਸ਼ੁਰੂ ਹੋ ਗਏ ਅਤੇ ਦਸਵੀਂ ਅਵਸਥਾ ਵਿੱਚ ਦਸਵੇਂ ਦਾਦਾ ਹੋਆ ਸੁਆਹੋ। ਕਹਿੰਦੇ ਫਿਰ ਜ਼ਿੰਦਗੀ ਦੇ ਵਿੱਚ ਕਿਰਤ ਨਾਲ ਹੀ ਜੁੜਿਆ ਰਿਹਾ, ਕੀਰਤੀ ਨਾਲ ਨਹੀਂ ਜੁੜਿਆ। ਇੱਕ ਕਿਰਤ ਆ ਸਾਡੇ ਕੋਲ, ਇੱਕ ਕੀਰਤੀ ਹੈ, ਦੋ ਚੀਜ਼ਾਂ। ਮਹਾਰਾਜ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਕੰਮ ਨਹੀਂ ਕਰਨਾ, ਕੰਮ ਵੀ ਸਾਡੀ ਭਗਤੀ 'ਚ ਆਉਂਦਾ। ਪਹਿਲਾਂ ਨਾਮ ਜਪਣਾ, ਦੂਜਾ ਵੰਡ ਛਕਣਾ ਅਤੇ ਤੀਜੀ ਕਿਰਤ ਕਰਨੀ, ਇਹ ਵੀ ਭਗਤੀ ਹੈ, ਦਸਾਂ ਨਾਹਾਂ ਦੀ ਕਿਰਤ। ਮਹਾਰਾਜ ਨੇ ਨਹੀਂ ਕਿਹਾ ਵੀ ਤੁਸੀਂ ਕਿਰਤ ਨਾ ਕਰਿਓ। ਵਿਹਲੜਾਂ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਚੰਗੇ ਨਹੀਂ, ਕਿਰਤੀਆਂ ਨੂੰ ਤਾਂ ਸੰਤ ਕਿਹਾ ਮਹਾਰਾਜ ਨੇ। ਬਾਬਾ ਧੰਨਾ ਜੀ ਕਿਰਤੀ ਸੀ, ਬਾਬਾ ਕਬੀਰ ਜੀ ਕਿਰਤੀ, ਭਗਤ ਰਵਿਦਾਸ ਜੀ ਕਿਰਤੀ, ਕਿੰਨੇ ਭਗਤ ਗੁਰਬਾਣੀ ਦੇ ਵਿੱਚ 36 ਮਹਾਂਪੁਰਖਾਂ ਦੀ ਗੁਰਬਾਣੀ ਆ, ਕਿਰਤੀ ਹੋਏ ਸਾਰੇ। ਪਰ ਮੁਸ਼ਕਲ ਇੱਥੇ ਬਣਦੀ ਵੀ ਆਪਾਂ ਇਕੱਲੀ ਕਿਰਤ ਵੱਲ ਹੀ ਧਿਆਨ ਦਿੱਤਾ, ਕੀਰਤੀ ਛੱਡਤੀ ਵਡਿਆਈ, ਗੁਰੂ ਦੀ ਮਹਿਮਾ, ਗੁਰੂ ਦੀ ਸਹਿਬਤ ਸਲਾਹ, ਗੁਰੂ ਦੀ ਬੰਦਗੀ, ਉਹਦਾ ਸ਼ੁਕਰਾਨਾ, ਉਹਦਾ ਸ਼ੁਕਰਗੁਜ਼ਾਰ ਨਹੀਂ ਰਹੇ ਉਹਦੇ ਅਸੀਂ। ਮੇਰੇ ਗਰੀਬ ਨਵਾਜ ਦੇ ਚਰਨਾਂ 'ਚ ਅਸੀਂ ਇੱਥੇ ਕੀਰਤੀ ਗੁਰੂ ਦੀ ਵਡਿਆਈ ਕਰਨ ਵਾਸਤੇ ਆਉਣੇ ਹਾਂ ਅਤੇ ਸਾਡੇ ਵੱਡੇ ਭਾਗ ਬਣਦੇ ਆ। ਕਹਿੰਦੇ ਉਦੋਂ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਇੱਥੇ ਆ ਕੇ ਵੱਡੇ ਭਾਗ ਬਣਦੇ ਆ। ਆਓ ਬੇਨਤੀ ਕਰਾਂ, ਛੇਵੇਂ ਪਾਤਸ਼ਾਹ ਮਹਾਰਾਜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਜੰਗ ਆ ਜਿਹੜਾ, ਮਹਾਰਾਜ ਦੀ ਵਡਿਆਈ ਕਰਨ ਦਾ ਯਤਨ ਕਰੀਏ। ਪਹਿਲਾ ਜੰਗ ਮੇਰੇ ਪਾਤਸ਼ਾਹ ਦਾ ਪਹਿਲਾ ਯੁੱਧ ਛੇਵੇਂ ਸਤਿਗੁਰਾਂ ਦਾ ਇੱਕ ਬਾਜ ਪਿੱਛੇ ਹੋਇਆ। ਕਿਸੇ ਵਿਦਵਾਨ ਨੇ ਨਾ, ਕਿਸੇ ਪੱਤਰਕਾਰ ਨੇ ਇੱਕ ਵਾਰੀ ਕਿਸੇ ਨੂੰ ਸਵਾਲ ਕੀਤਾ ਵੀ ਕਹਿੰਦੇ ਵੀ ਗੁਰੂ ਸਾਹਿਬ ਨੇ ਬਾਜ ਰੱਖਿਆ ਅਤੇ ਬਾਜ ਜਿਹੜਾ ਮਾਸਾਹਾਰੀ ਆ, ਅਤੇ ਗੁਰੂ ਸਾਹਿਬ ਵੈਸ਼ਨੋ ਹੋਏ ਨੇ।

ਬਾਅਦ ਜਿਹੜਾ ਮਾਸਾਹਾਰੀ ਹੋਇਆ ਇਹ ਉਹਨੇ ਬੜਾ ਸੋਹਣਾ ਜਵਾਬ ਦਿੱਤਾ ਵੀ ਬਾਜ ਚਾਹੇ ਮਾਸਾਹਾਰੀ ਆ ਚਾਹੇ ਸ਼ਾਕਾਹਾਰੀ ਹੈ, ਪਰ ਬਾਜ ਦੇ ਨਾਲ ਸਾਡੇ ਜਿਹੜੇ ਸਿੱਖਾਂ ਦੇ ਗੁਣ ਮਿਲਦੇ ਆ, ਗੁਣੇ ਮਿਲਦੇ। ਇੱਕ ਤਾਂ ਬਾਜ ਗੁਲਾਮ ਨਹੀਂ ਰਹਿੰਦਾ ਅਤੇ ਸਿੱਖ ਵੀ ਗੁਲਾਮ ਨਹੀਂ ਰਹਿੰਦਾ। ਬੇਸ਼ੱਕ ਜਿਹੜਾ ਇਕੱਲਾ ਪੁਤਲੇ ਦਾ ਸਿੱਖ ਆ, ਵਿਖਾਵੇ ਦਾ ਸਿੱਖ, ਉਹ ਤਾਂ ਬਥੇਰੇ, ਉਹ ਤਾਂ ਜਿਉਂਦੇ ਹੀ ਗੁਲਾਮ ਆ, ਉਹਨਾਂ ਦੀਆਂ ਜ਼ਮੀਰਾਂ ਹੀ ਮਰੀਆਂ ਹੁੰਦੀਆਂ ਜਿਨ੍ਹਾਂ ਦੀ, ਉਹ ਤਾਂ ਗੁਲਾਮੀ 'ਚ ਜ਼ਿੰਦਗੀ ਕੱਢ ਜਾਂਦੇ ਆ। ਜਿਹੜਾ ਸਿੱਖ ਆ ਉਹ ਗੁਲਾਮ ਨਹੀਂ, ਗੁਲਾਮੀ 'ਚ ਨਹੀਂ ਜਿਉਂਦਾ ਅਤੇ ਬਾਜ ਵੀ ਨਹੀਂ ਗੁਲਾਮੀ 'ਚ ਜਿਉਂਦਾ। ਸਿੱਖਾਂ ਨੂੰ ਜੇਲ੍ਹਾਂ ਨਹੀਂ ਡੱਕ ਸਕਦੀਆਂ ਅਤੇ ਬਾਜ ਨੂੰ ਪਿੰਜਰੇ ਨਹੀਂ ਡੱਕ ਸਕਦੇ। ਬਾਜ ਦਾ ਸੁਭਾਅ ਵੀ ਜਿੱਧਰ ਨੂੰ ਹਵਾ ਆਉਣੀ ਉੱਧਰ ਨੂੰ ਉੱਡਣਾ। ਆਮ ਪੰਛੀ ਨਾ ਜਿੱਧਰ ਨੂੰ ਹਵਾ ਜਾਂਦੀ ਹੋਵੇ ਉੱਧਰ ਨੂੰ ਉੱਡਦੇ, ਕਿਉਂਕਿ ਹਵਾ ਵੱਲ ਨੂੰ ਉੱਡਣਾ ਜ਼ੋਰ ਲੱਗਦਾ ਹੁੰਦਾ। ਆ ਹੁਣ ਤਾਂ ਆਪਾਂ ਨੂੰ ਨਹੀਂ ਪਤਾ, ਨਵੇਂ ਬੱਚਿਆਂ ਨੂੰ ਨਹੀਂ ਪਤਾ ਬੇਸ਼ੱਕ ਵੀ ਅੱਗੇ ਬਾਹਲਾ ਪਿੰਡਾਂ ਸਾਈਕਲਾਂ 'ਤੇ ਕੱਢਦੇ ਸੀ ਆਪਣੇ ਬਜ਼ੁਰਗ। ਸਾਈਕਲ ਵੀ ਬੜੀ ਵੱਡੀ ਚੀਜ਼ ਹੁੰਦੀ ਸੀ ਜਦੋਂ ਇਹ ਚੱਲੇ ਨੇ, ਅਤੇ ਜੇ ਕਿਤੇ ਹਵਾ ਮੂਹਰੋਂ ਵਗਣੀ ਤਾਂ ਸਾਈਕਲ ਚਲਾਉਣ 'ਤੇ ਬੜਾ ਜ਼ੋਰ ਲੱਗਦਾ ਸੀ। ਅੱਜ ਵੀ ਜਿਹੜੇ ਕਸਰਤ ਲਈ, ਅੱਜ ਤਾਂ ਆਪਾਂ ਇਕੱਲਾ ਕਸਰਤ ਲਈ ਸਾਈਕਲ ਚਲਾਉਣੇ ਆ, ਹਵਾ ਵੱਲ ਨੂੰ ਜਾਈਏ ਤਾਂ ਜ਼ੋਰ ਲੱਗਦਾ। ਜਿਹੜਾ ਬਾਜ ਆਉਣਾ ਅਤੇ ਇਹ ਉੱਧਰ ਨੂੰ ਉੱਡਦਾ ਜਿੱਧਰੋਂ ਹਵਾ ਆਉਂਦੀ ਆ, ਹਨੇਰੀ ਆਉਂਦੀ ਆ, ਇਹ ਉੱਧਰਲੇ ਪਾਸੇ ਨੂੰ ਢਲਦੇ, ਪਰਛਾਵਿਆਂ ਵਾਲੇ ਦੀ ਸੋਚ ਨਹੀਂ, ਚੜ੍ਹਦੇ ਪਾਸੇ ਹੀ ਸੋਚ ਆ, ਚੜ੍ਹਦੀ ਕਲਾ ਵਾਲੇ ਪਾਸੇ। ਬਾਜ ਜਿੰਨਾ ਮਰਜ਼ੀ ਉੱਚਾ ਉੱਡ ਖੜ੍ਹੇ ਅਤੇ ਉਹਦੀ ਨਿਗਾਹ ਧਰਤੀ 'ਤੇ ਰਹਿੰਦੀ ਹੈ। ਸਿੱਖ ਜਿੱਡਾ ਮਰਜ਼ੀ ਰਾਜਾ ਮਹਾਰਾਜਾ ਬਣ ਜੇ, ਜਿੱਡੀ ਮਰਜ਼ੀ ਪਾਵਰ ਆ ਜੇ, ਜਿੱਡਾ ਮਰਜ਼ੀ ਅਹੁਦੇਦਾਰ ਹੋ ਜੇ, ਅਤੇ ਜਿਹੜਾ ਅਸਲੀ ਸਿੱਖ ਆ ਉਹ ਨਿੱਤ ਅਰਦਾਸ ਕਰਦਾ ਸੱਚੇ ਪਾਤਸ਼ਾਹ, ਸਿੱਖਾਂ ਦਾ ਮਨ ਨੀਵਾਂ ਅਤੇ ਮੱਤ ਉੱਚੀ ਰੱਖੀ। ਆਪਾਂ ਨਿੱਤ ਕਰਦੇ ਅਰਦਾਸ, ਪਰ ਇੱਥੋਂ ਕਰਕੇ ਚਲੇ ਜਾਂਦੇ, ਫਿਰ ਭੁੱਲ ਜਾਂਦੇ। ਇੱਥੇ ਕਹਿ ਜਾਂਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਗੱਡੀ 'ਚ ਬੈਠਣ ਲੱਗੀ ਆਪਾਂ ਕਈ ਵਾਰ ਬੁਰਾ ਸੋਚਣ ਲੱਗ ਜਾਂਦੇ ਹਾਂ, ਕੋਈ ਗੱਡੂ ਹੀ ਮੂਹਰੇ ਕੋਈ ਲੱਗ ਗਿਆ ਤਾਂ ਵੀ ਆਪਾਂ ਨੂੰ ਗੁੱਸਾ ਆਉਣ ਲੱਗ ਜਾਂਦਾ। ਮਹਾਰਾਜ ਕਹਿੰਦੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਅਤੇ ਅੱਜ ਦਾ ਸਮਾਂ ਮਾਫ਼ ਕਰਨਾ ਵੀ ਕਈ ਵਾਰੀ ਆਪਦੇ ਖੂਨ ਦਾ ਬਲੱਡ ਦਾ ਵੀ ਭਲਾ ਨਹੀਂ ਮੰਗਦਾ ਬੰਦਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, 84 ਲੱਖ ਜੂਨੀ ਦਾ, 84 ਲੱਖ ਜੂਨੀ ਦਾ ਭਲਾ ਮੰਗਣ ਵਾਲੀ ਹੈ ਸਿੱਖ ਕੌਮ। ਚਾਹੇ ਘਰੇ ਨਿਤਨੇਮ ਕਰਕੇ ਸਿੱਖ ਅਰਦਾਸ ਕਰੇ ਅਤੇ ਚਾਹੇ ਗੁਰੂ ਘਰ ਕਰੇ, ਇਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਦੋਂ ਬਿਨਾਂ ਤਾਂ ਸਾਡੀ ਅਰਦਾਸ ਵੀ ਨਹੀਂ ਪੂਰੀ ਹੁੰਦੀ। ਅਤੇ ਜਿਹੜਾ ਬਾਜ ਆ, ਬਾਜ ਉੱਚਾ ਬੜਾ ਉੱਡਦਾ ਅਤੇ ਉਹਦੀ ਨਿਗਾਹ ਨੀਵੀਂ ਰਹਿੰਦੀ ਧਰਤੀ ਦੇ ਉੱਤੇ। ਬਾਜ ਕਦੇ ਧਰਤੀ 'ਤੇ ਨਹੀਂ ਬਹਿੰਦਾ, ਉੱਚੇ ਥਾਂ 'ਤੇ ਬੈਠੋ ਜਾਂ ਥੜੇ 'ਤੇ ਬੈਠੋ ਜਾਂ ਕਿਸੇ ਉੱਤੇ ਦਰਖਤ 'ਤੇ ਬੈਠੋ, ਜਿੱਥੇ ਉਹਨੂੰ ਉੱਚਾ ਥਾਂ ਦਿਸਣਾ ਹੈ ਉਹਨੇ ਉੱਥੇ ਬਹਿਣਾ। ਅਤੇ ਸਿੱਖ ਵੀ ਨੀਵੀਂ ਪਾ ਕੇ ਨਹੀਂ ਬਹਿੰਦਾ, ਕਿਸੇ ਦੇ ਚਰਨਾਂ 'ਚ ਨਹੀਂ ਬਹਿੰਦਾ। ਝੁਕਾ ਨਹੀਂ ਸਕਿਆ ਅੱਜ ਤੱਕ ਸਿੱਖਾਂ ਨੂੰ ਕੋਈ ਵੀ, ਸੈਰ ਕੱਟਿਆ ਜਾ ਸਕਦਾ ਇਹ ਝੁੱਕ ਨਹੀਂ ਸਕਦਾ ਸਰ, ਕਿਉਂਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਮੂਹਰੇ ਹੀ ਝੁਕਿਆ, ਇਦੋਂ ਪਰੇ ਨਹੀਂ ਇਹਨੇ ਝੁੱਕਣਾ। ਅਕਾਲ ਪੁਰਖ ਨਿਰੰਕਾਰ ਦੇ ਪੁਜਾਰੀ ਆ, ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ। ਜਦ ਦਾਖਲਾ ਲੈ ਕੇ ਦੇਖਿਆ ਤੇ ਪੜ੍ਹਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ ਸਰ ਦੀਜੈ ਕਾਣਨਾ ਕੀਜੈ। ਮਹਾਰਾਜ ਨੇ ਜਰਨੈਲ ਤਿਆਰ ਕੀਤੇ ਅਤੇ ਸ਼ਿਕਾਰ ਖੇਡਣ ਗਏ ਗਮਟਾਲੇ ਦੀ ਜੂਹ ਦੇ ਵਿੱਚ, ਅਤੇ ਇੱਥੇ ਇੱਕ ਤਖਤੀ ਲੱਗੀ ਹੁੰਦੀ ਹੈ, ਤਖਤੀ 'ਤੇ ਲਿਖਿਆ ਸੀ ਵੀ ਇੱਥੇ ਸਿਰਫ ਮੁਗਲ ਸਰਕਾਰ ਅਤੇ ਮੁਗਲ ਸਰਕਾਰ ਦੇ ਬੰਦੇ ਹੀ ਸ਼ਿਕਾਰ ਖੇਡ ਸਕਦੇ, ਹੋਰ ਨਹੀਂ ਕੋਈ। ਸ਼ਿਕਾਰ ਖੇਡਣਾ, ਕਈ ਵੀ ਇਹ ਵੀ ਸਵਾਲ ਉੱਠ ਕੱਢਦੇ ਵੀ ਸ਼ਿਕਾਰ ਖੇਡਦੇ ਸੀ ਮਹਾਰਾਜ, ਕੀ ਕਰਦੇ ਸੀ ਉਹ ਜਿਹੜੇ ਜਾਨਵਰਾਂ ਨੂੰ ਮਾਰਦੇ ਸੀ? ਮਹਾਰਾਜ ਨੇ ਕਿਹਾ ਵੀ ਮੇਰੇ ਸਿੱਖਾਂ ਨੇ ਤਲਵਾਰ ਵਾਹੁਣੀ ਹੈ, ਇਹਨਾਂ ਨੇ ਦੁਸ਼ਮਣਾਂ ਦੀਆਂ ਧੌਣਾਂ ਲਾ ਲਾ ਕੇ ਸੁੱਟਣੀਆਂ ਮੈਦਾਨੇ ਜੰਗ 'ਚ, ਅਤੇ ਜੇ ਕਿਸੇ ਜਾਨਵਰ ਦਾ ਡੁੱਲਿਆ ਖੂਨ ਦੇਖ ਕੇ ਹੀ ਡਰ ਗਏ ਅਤੇ ਇਹ ਧੌਣ ਦੁਸ਼ਮਣ ਦੇ ਕਿੱਥੋਂ ਲਾਹ ਲੈਣਗੇ? ਮਾੜਾ ਡਾਕਟਰ ਆ ਜਿਹੜਾ ਓਪਰੇਸ਼ਨ ਨਹੀਂ ਕਰ ਸਕਦਾ, ਕਿਉਂਕਿ ਉਹ ਪਹਿਲਾਂ ਹੀ ਓਪਰੇਸ਼ਨ ਕਰਨ ਤੋਂ ਪਹਿਲਾਂ ਹੀ ਦੇਖ ਕੇ ਹੀ ਮਰਜੂ ਮਰੀਜ਼ ਨੂੰ, ਜਿਹਦੀ ਸਿਖਲਾਈ ਕੀਤੀ ਹੋਵੇ, ਲੰਘਿਆ ਹੋਵੇ, ਸਭ ਪ੍ਰੈਕਟੀਕਲ ਕੀਤਾ ਹੋਵੇ, ਉਹੀ ਕਰ ਸਕਦਾ। ਆਓ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਿਕਾਰੀ ਬਣਾਏ ਆਪਣੇ ਯੋਧੇ ਜਰਨੈਲ, ਨਧੜਕ ਬਣਾਏ ਆਪਣੇ ਯੋਧੇ ਜਰਨੈਲ ਸੱਚੇ ਪਾਤਸ਼ਾਹ ਨੇ। ਤਖਤੀ ਲੱਗੀ ਹੋਈ ਆ ਵੀ ਇੱਥੇ ਸ਼ਿਕਾਰ ਸਿਰਫ ਅਤੇ ਸਿਰਫ ਮੁਗਲ ਖੇਡ ਸਕਦੇ ਆ। ਮਹਾਰਾਜ ਸੱਚੇ ਪਾਤਸ਼ਾਹ ਭਾਈ ਭਾਨੇ ਵਰਗਿਆਂ ਨੂੰ ਕਹਿੰਦੇ, ਭਾਈ ਭਾਨਾ ਜੀ ਆ ਤਖਤੀ ਪੱਟ ਕੇ ਪਰੇ ਮਾਰੋ। ਕਈ ਥਾਵਾਂ 'ਤੇ ਲਿਖਿਆ ਹੁੰਦਾ ਨਾ ਵੀ ਇੱਥੇ ਤੁਸੀਂ ਆ ਨਹੀਂ ਸਕਦੇ,

ਜਾਂ ਇੱਥੇ ਖਤਰਾ ਆਈ। ਮਹਾਰਾਜ ਕਹਿੰਦੇ ਆ ਤਖਤੀ ਪੱਟ ਕੇ ਪਰੇ ਮਾਰੋ, ਮਹਾਰਾਜ ਦਾ ਕਹਿਣ ਦਾ ਹੁਕਮ ਸੀ ਤੇ ਤਖਤੀ ਪੱਟ ਕੇ ਨਾ ਮਾਰ ਮਾਰ ਕੇ ਠੁੱਡੇ ਭੰਨਤੀ। ਉਹ ਤਖਤੀ ਜੀ ਤੇ ਲਿਖਿਆ ਸੀ ਵੀ ਇੱਥੇ ਸਰਕਾਰ ਸਿਰਫ ਮੁਗਲ ਖੇਡ ਸਕਦੇ ਆ। ਮਹਾਰਾਜ ਨੇ ਇਸ਼ਾਰਾ ਦਿੱਤਾ ਵੀ ਜੇ ਅੱਜ ਤਖਤੀ ਪੱਟੋਗੇ ਨਾ ਕੱਲ ਨੂੰ ਤਖਤ ਵੀ ਪੱਟ ਲਿਆਓਗੇ। ਤਖਤੇ ਤੌਸ ਪੱਟ ਕੇ ਲਿਆਏ ਸੀ ਜੱਸਾ ਸਿੰਘ ਰਾਮਗੜੀਏ ਵਰਗੇ ਦਿੱਲੀ ਦਾ ਤਖਤੇ ਤੌਸ, ਤਖਤ ਪੈਰਾਂ ਚ ਰੋਲੇ ਨੇ। ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੇ ਇਹ ਤਖਤਾਂ ਵਾਲਿਆਂ ਨੇ ਬੜੇ ਜ਼ੁਲਮ ਕੀਤੇ ਹੈ, ਬੜਾ ਦੁਨੀਆਂ ਨੂੰ ਗੁਲਾਮ ਰੱਖਿਆ, ਬੜਾ ਅਤਿਆਚਾਰ ਕੀਤਾ ਹੈ ਤੇ ਆ ਤਖਤੀਆਂ ਤੋਂ ਸ਼ੁਰੂ ਕਰਕੇ ਮਹਾਰਾਜ ਕਹਿੰਦੇ ਤੁਸੀਂ ਤਖਤਾਂ ਨਾਲ ਮੱਥੇ ਲਾਉਣੇ ਆ, ਪਹਾੜਾਂ ਨਾਲ ਮੱਥੇ ਲਾਉਣੇ। ਜਿੱਥੇ ਐਂਟਰੀ ਨਹੀਂ ਸੀ ਨਾ, ਜਿੱਥੇ ਆਰਡਰ ਨਹੀਂ ਸੀ ਤੇ ਉੱਥੇ ਮਹਾਰਾਜ ਗਏ ਸ਼ਿਕਾਰ ਖੇਡਣ ਤੇ ਸੱਚੇ ਪਾਤਸ਼ਾਹ ਦੇ ਸਿੱਖ ਸ਼ਿਕਾਰ ਖੇਡਦੇ। ਮਹਾਰਾਜ ਕਾਸੜ ਤੇ ਬੈਠੇ ਆ, ਦੂਰ ਨਿਕਲ ਕੇ ਖੇਡਦੇ ਖੇਡਦੇ ਸ਼ਿਕਾਰ ਤੇ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਇਸ ਗੱਲ ਦਾ ਵੀ ਸਤਿਗੁਰਾਂ ਦੇ ਬਾਜ ਨੇ ਜਿਹੜਾ ਸ਼ਾਹਜਹਾਨ ਦਾ ਬਾਦਸ਼ਾਹ ਦਾ ਬਾਜ ਸੀ ਥੱਲੇ ਲਾ ਲਿਆ। ਜਿਹੜਾ ਜੰਗ ਦਾ ਅਸੂਲ ਆ ਨਾ, ਜਿਹੜਾ ਸ਼ਿਕਾਰ ਦਾ ਅਸੂਲ ਆ ਵੀ ਸ਼ਿਕਾਰ ਉਹਦਾ ਹੀ ਆ ਜਿਹਨੇ ਸ਼ਿਕਾਰ ਕੀਤਾ ਹੋਵੇ। ਬਾਜ ਆਪਣਾ ਸ਼ਿਕਾਰ ਕਰਕੇ ਆਪਣੀ ਮਾਰ ਮਾਰ ਕੇ ਖਾਂਦਾ, ਉਹ ਕਿਸੇ ਦਾ ਸ਼ਿਕਾਰ ਕੀਤਾ ਹੋਇਆ ਨਹੀਂ ਖਾਂਦਾ ਜਿਹੜਾ ਬਾਜ ਆ। ਸਿੰਘ ਸ਼ੇਰ ਅਤੇ ਬਾਜ ਬੜਕ ਤੋਂ ਬਿਨਾਂ ਜਿਉਂਦੇ ਨਾ, ਅਣਖੀ ਬੰਦੇ ਜੱਗ ਤੋਂ ਆਪਣੀ ਟੌਰ ਘਟਾਉਂਦੇ ਨਾ। ਮੁਛਦਾੜੀ ਅਤੇ ਪਗੜੀ ਹੁੰਦੀ, ਗਹਿਣਾ ਮਰਦਾ ਦਾ ਕੋਈ ਸਿਰੇ ਚੜ੍ਹਾਉਂਦਾ, ਸੱਜਣਾ ਸੌਦਾ ਫਰਜ਼ਾਂ ਦਾ। ਇਹ ਗਹਿਣੇ ਆ ਮਰਦਾਂ ਦੀ ਦਸਤਾਰਾਂ, ਮੁਛਦਾੜੀਆਂ, ਪਗੜੀਆਂ, ਬਾਣੇ, ਸ਼ਸਤਰ ਵਾਸਤਰੇ ਗਹਿਣੇ ਦਿੱਤੇ ਆ ਸਤਿਗੁਰਾਂ ਨੇ। ਆ ਕਈ ਵਾਰੀ ਸਰਕਾਰਾਂ ਕਹਿੰਦੀਆਂ ਵੀ ਇਹ ਤੇਗਾ ਨਹੀਂ ਰੱਖ ਸਕਦੇ, ਤਲਵਾਰਾਂ ਨਹੀਂ ਰੱਖ ਸਕਦੇ, ਇਹ ਸਰਕਾਰਾਂ ਨੇ ਨਹੀਂ ਦਿੱਤੀਆਂ ਹੋਈਆਂ, ਇਹ ਸੱਚੀ ਸਰਕਾਰ ਦੀਆਂ ਬਖਸ਼ੀਆਂ ਹੋਈਆਂ ਏ। ਧੁਰੋਂ ਲਾਇਸੈਂਸ ਬਣਾ ਕੇ ਲਿਆਏ ਹੋਏ ਆ ਹਥਿਆਰਾਂ ਦੇ ਸਿੱਖ ਯੋਧੇ ਜਰਨੈਲ ਆ ਜਿਹੜੇ। ਆਹ ਬਾਜ ਜਿਹੜੇ ਮੀਰ ਸ਼ਿਕਾਰੀ ਆਪਣੇ ਬਾਜ ਨੂੰ ਭਾਲਦਿਆਂ ਭਾਲਦਿਆਂ ਉੱਥੇ ਪਹੁੰਚਿਆ ਜਿੱਥੇ ਸਿੱਖਾਂ ਕੋਲ ਬਾਜ ਆ, ਅਤੇ ਸਿੱਖਾਂ ਨੇ ਪਹਿਲਾਂ ਹੀ ਮਤਾ ਪਕਾਤਾ, ਮਹਾਰਾਜ ਨੂੰ ਵੀ ਬੇਨਤੀ ਕਰਤੀ ਵੀ ਮਹਾਰਾਜ ਬਾਜ ਨਹੀਂ ਮੋੜਦਾ ਇਹਨਾਂ ਦਾ, ਇਹਨਾਂ ਦਾ ਬਾਜ ਨਹੀਂ ਮੋੜਦਾ, ਇਹ ਸਾਡੇ ਬਾਜ ਨੇ ਇਹਦਾ ਸ਼ਿਕਾਰ ਕੀਤਾ। ਹੱਕ ਉਹਦਾ ਹੀ ਹੁੰਦਾ ਜਿਹਨੇ ਜਿੱਤਿਆ ਹੋਵੇ ਸ਼ਿਕਾਰ ਨੂੰ, ਅਤੇ ਇਹਦੇ 'ਤੇ ਹੁਣ ਸਾਡਾ ਹੱਕ ਆ, ਤੁਹਾਡਾ ਹੱਕ ਆ ਗੁਰੂ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸ਼ਕਰਾਏ ਆ ਸਤਿਗੁਰੂ ਸੱਚੇ ਪਾਤਸ਼ਾਹ, ਕਹਿੰਦੇ ਜੋਧਿਓ ਆਹੀ ਆਸਾਂ ਸੀ ਤੁਹਾਡੇ ਤੋਂ, ਇਹੀ ਸੁਣਨਾ ਚਾਹੁੰਦਾ ਸੀ, ਕਹਿ ਤਾਂ ਮੈਂ ਵੀ ਦਿੰਦਾ। ਮਹਾਰਾਜ ਕਹਿੰਦੇ ਅਸੀਂ ਵੀ ਕਹਿ ਦਿੰਦੇ ਵੀ ਆਪਾਂ ਆਵਾਜ਼ ਨਹੀਂ ਮੋੜਨਾ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਸੀ ਵੀ ਤੁਹਾਡੇ ਅੰਦਰ ਅਣਖਾਂ ਜਿਹੜੀਆਂ ਜਾਗ ਪਈਆਂ, ਤੁਹਾਡੇ ਜਿਹੜੀ ਗਲਾਂ 'ਚੋਂ ਗੁਲਾਮੀ ਲਹਿ ਗਈ, ਤੁਹਾਡੇ ਅੰਦਰ ਜਿਹੜੀ ਬੈਲ ਜੰਮੀ ਪਈ ਹੋਈ ਆ ਗੁਲਾਮੀ ਦੀ ਉਹ ਲਹਿ ਗਈ। ਨੱਥੇ 'ਤੇ ਅਬਦੁੱਲੇ ਨੂੰ ਵੀ ਮਹਾਰਾਜ ਨੇ ਕਿਹਾ ਸੀ ਵੀ ਢੱਡ 'ਤੇ ਥਾਪ ਐਸੀ ਲਾਇਓ, ਸਰੰਗੀ ਦੇ ਘੁੰਗਰੇ ਐਸੇ ਛਣਕਾਇਓ ਵੀ ਮਰੀਆਂ ਹੋਈਆਂ ਜ਼ਮੀਰਾਂ ਜਾਗ ਪੈਣ, ਇਹਨਾਂ ਦੇ ਲੱਗੀ ਹੋਈ ਦਿਲਾਂ 'ਤੋਂ ਬੈਲ ਲਹਿ ਜਾਵੇ। ਇਹ ਕੌਮ ਇਹ ਜਿਉਂਦਿਆਂ ਹੀ ਆਪਣੇ ਆਪ ਨੂੰ ਬਰਜੀਵੜੇ ਸਮਝਣਾ, ਅਤੇ ਇਹ ਕੌਮ ਨੂੰ ਮੌਤ ਦਾ ਕੋਈ ਡਰ ਹੀ ਨਾ ਹੋਵੇ, ਐਸੇ ਜਸ਼ੀਲੇ ਯੋਧੇ ਪੈਦਾ ਕੀਤੇ। ਆਓ ਸਿੱਖਾਂ ਕੋਲ ਗਏ ਅਤੇ ਬੋਲ ਕਬੋਲ ਬੋਲਦੇ ਨੇ, ਮੀਰ ਆਲਮ ਬੋਲ ਕਬੋਲ ਬੋਲਦੇ ਹੈ। ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਵੀ ਪੰਗਾ ਕਿਹਦੇ ਨਾਲ ਆ, ਤੁਸੀਂ ਸਾਡਾ ਬਾਜ ਰੱਖੀ ਫਿਰਦੇ ਹਾਂ, ਇਹ ਬਾਦਸ਼ਾਹ ਦਾ ਬਾਜ ਆ, ਅਤੇ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ ਨਾ ਤਾਂ ਤੁਹਾਨੂੰ ਭੋਗ ਖਾਣਿਆਂ ਨੂੰ ਬੜੀਆਂ ਵੱਡੀਆਂ ਸਜਾਵਾਂ ਦੇਵੇਗਾ। ਤੁਸੀਂ ਭਿਖਾਰੀ ਹੈ, ਤੁਸੀਂ ਫਕੀਰ ਹੋ, ਫਕੀਰ ਬਣ ਕੇ ਰਹੋ, ਇਹ ਗੁਰੂ ਨਾਨਕ ਦਾ ਘਰ ਫਕੀਰੀ ਦਾ ਘਰ ਹੈ। ਪਰ ਮਹਾਰਾਜ ਨੇ ਨਾਲ ਅਮੀਰੀ ਦਾ ਵੀ ਕਰਤਾ, ਮੀਰੀ ਅਤੇ ਪੀਰੀ ਫਕੀਰੀ ਇਹ ਇਕੱਠੀਆਂ ਕਰਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ। ਇਕੱਲਾ ਇਕੱਲਾ ਇਹ ਘਰ ਆ ਜਿਹੜਾ ਭਗਤੀ ਦਾ ਨਹੀਂ ਰੱਖਿਆ, ਨਾਲ ਸ਼ਕਤੀ ਦਾ ਕੇਂਦਰ ਵੀ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿਉਂਕਿ ਭਗਤੀ ਦੇ ਵਿੱਚ ਹੀ ਸ਼ਕਤੀ ਹੈ। ਬਾਣੀ ਪੜ੍ਹਨ ਨਾਲ ਬਾਬਾ ਦੀਪ ਸਿੰਘ ਜੀ, ਜਿਹਨਾਂ ਨੂੰ ਆਪਾਂ ਸ਼੍ਰੋਮਣੀ ਅੰਮ੍ਰਿਤ ਸ਼ਹੀਦ ਕਹਿੰਦੇ ਹਾਂ, ਅਨੋਖੇ ਅੰਮ੍ਰਿਤ ਸ਼ਹੀਦ ਕਹਿੰਦੇ ਹਾਂ, ਜਿਨ੍ਹਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੱਥੀਂ ਲਿਖਣ ਦੀਆਂ ਸਵਾਵਾਂ ਕੀਤੀਆਂ, ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਐਵੇਂ ਨਹੀਂ ਸਿਰ ਤਲੀ 'ਤੇ ਰੱਖੇ ਗਏ ਅਤੇ ਐਵੇਂ ਨਹੀਂ ਬੰਦ ਬੰਦ ਕਟਵਾਏ ਗਏ। ਸਾਤੋਂ ਤਾਂ ਹੁਣ ਜਪਜੀ ਸਾਹਿਬ ਨਹੀਂ ਹੁੰਦਾ ਨਿਤਨੇਮ। ਆਓ ਜਿਵੇਂ ਪਰ ਮੀਰ ਸ਼ਿਕਾਰੀ ਰੋਹਬ ਝਾੜਨ ਲੱਗੇ ਹੈ ਅਤੇ ਸਿੱਖਾਂ ਨੇ ਫੜੇ ਧੌਣਾਂ ਤੋਂ ਮਾਰੀਆਂ ਚਪੇੜਾਂ, ਗੋਡਿਆਂ ਭਾਰ ਕਰ ਲਿਆ, ਜਿਹਦੇ ਵੀ ਹੱਥ ਵਿੱਚ ਕੋਈ ਵੀ ਸ਼ਸਤਰ ਆਉਂਦਾ ਅਤੇ ਮਾਰ ਮਾਰ ਕੇ ਜੁੱਤੀਆਂ ਮੂੰਹ ਕਰਤੇ ਲਾਲ, ਕੰਨ ਸਜਾ ਤੇ ਆਓ ਜਿਵੇਂ ਫਿਰ ਗੁਰੂ ਦੇ

ਬੱਕਰੀ ਵਾਂਗੂੰ ਢਾ। ਜੋਧੇ ਜਰਨੈਲ ਗੁੱਸੇ 'ਚ ਆ ਗਏ, ਜੋਸ਼ 'ਚ ਆ ਗਏ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਮਾੜਾ ਕਿਹਾ ਨਾ, ਅਤੇ ਉਦੋਂ ਫਿਰ ਜਿਹੜਾ ਸਿੱਖ ਆ, ਸਿੱਖ ਕਦੇ ਆਪਦੀ ਨਿੰਦਿਆ ਤਾਂ ਭਾਵੇਂ ਜਰ ਲਵੇ, ਗੁਰੂ ਦੀ ਨਹੀਂ ਜਰ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਣ। ਮਹਾਰਾਜ ਜੀ ਬਾਣੀ ਕਹਿੰਦੀ ਵੀ ਤੂੰ ਸਿੱਖੀ ਕਹਦਾ ਵੀ ਜੀ ਗੁਰੂ ਦੀ ਨਿੰਦਿਆ ਹੀ ਸੁਣ ਲਈ ਤੂੰ, ਜੇ ਗੁਰੂ ਦੀ ਬੇਅਦਬੀ ਹੀ ਦੇਖ ਲਈ, ਜੇ ਗੁਰੂ ਨੂੰ ਮਾੜਾ ਕਹਿੰਦਾ ਹੀ ਤੇਰੇ ਸਾਹਮਣੇ ਕੋਈ ਖੜਾ ਰਿਹਾ, ਫਿਰ ਤੂੰ ਸਿੱਖੀ ਕਹਦਾ। ਛੇਵੇਂ ਗੁਰ ਦੇ ਸੂਰਮੇ ਗਏ ਜੋਸ ਵਿੱਚ, ਆ ਉਹਨਾਂ ਬੈਰੀ ਮੂਧੇ ਪਾ ਲਏ ਅਤੇ ਲਏ ਬੱਕਰੇ ਬੰਗੂਟਾ, ਮਾਰ ਮਾਰ ਕੇ ਜੁੱਤੀਆਂ ਲਾ ਲਏ ਮਨ ਦੇ 'ਚ। ਇਹ ਪਹਿਲਾ ਹੱਲਾ ਸੀ ਸਿੰਘਾਂ ਦਾ ਵੀ ਸਰਕਾਰੀ ਬੰਦਿਆਂ ਨੂੰ ਕੁੱਟਿਆ ਹੋਵੇ ਚੰਗੀ ਤਰ੍ਹਾਂ, ਰੋਹਬ ਝਾੜਿਆ ਹੋਵੇ ਆਪਦਾ, ਅਤੇ ਸਰਕਾਰ ਨਾਲ ਪਹਿਲਾ ਚੈਲੰਜ ਕੀਤਾ ਹੋਵੇ ਸਰਕਾਰ ਨੂੰ ਮੱਥਾ ਲਾਉਣ ਦਾ। ਉਹਨਾਂ ਬੈਰੀ ਮੂਧੇ ਪਾ ਲਏ, ਲਏ ਬੱਕਰੇ ਵਾਂਗੂ ਢਾ, ਮਾਰ ਮਾਰ ਕੇ ਜੁੱਤੀਆਂ ਲਾ ਲਏ ਮਨ ਦੇ 'ਚ। ਉਹ ਨੰਗੇ ਪੈਰੀ ਭੱਜ ਗਏ, ਆਪਣੀ ਜਾਨ ਛਡਾ, ਅੱਜ ਜੀਤਵਾਲ ਦੇ ਪਾਰਸਾ ਦਿੱਤੇ ਨਵੇਂ ਨੇ ਆਉਂਦੇ ਪਾ, ਅੱਜ ਨਵੇਂ ਨੇ ਆਉਂਦੇ ਚਾੜ ਤੇ ਨਵੀਆਂ ਭਾਜੀਆਂ ਪਾਤੀਆਂ। ਤੇ ਖਾ ਕੇ ਕੁੱਟ ਜਦੋਂ ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਨਾ, ਇਹਨਾਂ ਦੇ ਹਾਲਾਤ ਦੇਖ ਕੇ, ਇਹਨਾਂ ਦੀਆਂ ਸ਼ਕਲਾਂ ਦੇਖ ਕੇ, ਕਿਉਂਕਿ ਇੱਕ ਤਾਂ ਬੰਦੇ ਨੇ ਜਾਣਾ ਹੁੰਦਾ, ਉਹ ਮਿਲਣ ਗਿਲਣ ਬੰਦਾ ਵਧੀਆ ਬਣ ਕੇ ਜਾਂਦਾ, ਇੱਕ ਜੋ ਛਤਰ ਖਾ ਕੇ ਘਰੇ ਆਇਆ ਹੋਵੇ ਤੇ ਉਦੋਂ ਵੀ ਪਤਾ ਲੱਗ ਜਾਂਦਾ ਵੀ ਇਹਦੀ ਸੇਵਾ ਚੰਗੀ ਹੋਈ ਹੈ। ਚੰਗੀ ਧੂੜ ਕੱਪੜਿਆਂ ਨੂੰ ਲੱਗੀ, ਕੱਪੜੇ ਫਟੇ ਹੋਏ ਆ ਤੇ ਥਾਂ ਥਾਂ ਦੇ ਉੱਤੋਂ ਖੂਨ ਨਿਕਲਦਾ, ਮੂੰਹ ਸੁੱਜੇ ਪਏ ਆ, ਕੰਨ ਗੁਲਗਲਿਆਂ ਵਰਗੇ ਕੀਤੇ ਪਏ, ਅੱਖਾਂ ਲਾਲ ਹੋਈਆਂ ਪਈਆਂ। ਤੇ ਜਦੋਂ ਇਹ ਸੀਨ ਦੇਖਿਆ ਨਾ ਬਾਦਸ਼ਾਹ ਨੇ, ਵੀ ਉਹੀ ਪੁੱਛਦਾ ਵੀ ਕੀ ਗੱਲ ਹੋ ਗਈ, ਆ ਤੁਹਾਡੀਆਂ ਸ਼ਕਲਾਂ ਕਿਹਨੇ ਬਣਾਤੀਆਂ ਇਸ ਤਰ੍ਹਾਂ ਦੀਆਂ, ਤੁਸੀਂ ਕਿਹਦੇ ਨਾਲ ਲੜ ਪਏ? ਉਹਨੂੰ ਇਉਂ ਖਿਆਲ ਸੀ ਬਾਦਸ਼ਾਹ ਨੂੰ ਵੀ ਸ਼ਾਇਦ ਕਈ ਵੀ ਆਪਦੇ ਬੰਦੇ ਵੀ ਲੜ ਪੈਂਦੇ ਨਾ, ਫੌਜਾਂ 'ਚ ਲੜਾਈ ਹੋ ਜਾਂਦੀ ਕਈ ਵਾਰੀ, ਸਿਪਾਹੀਆਂ 'ਚ ਵੀ, ਫੌਜਾਂ 'ਚ ਵੀ, ਆਸ ਵਿੱਚ ਵੀ ਕਈ ਵਾਰੀ ਗੋਲੀਆਂ ਚੱਲ ਜਾਂਦੀਆਂ। ਇਹ ਸੋਚਦਾ ਵੀ ਸ਼ਾਇਦ ਆਪਣੇ ਬੰਦਿਆਂ ਨਾਲ ਹੀ ਲੜ ਕੇ ਆਏ ਆ। ਇਹ ਕਹਿੰਦੇ ਸਰਕਾਰ ਜੀ, ਅੱਜ ਆ ਜਿਹੜੇ ਸਾਹਮਣੇ ਤੁਹਾਡੇ ਅਸੀਂ ਖੜੇ ਹਾਂ, ਦੱਸਦੇ ਹਾਂ, ਇਹ ਆਪਣੇ ਬੰਦਿਆਂ ਤੋਂ ਨਹੀਂ ਮਾਰ ਖਾਧੀ, ਆਪਣੀਆਂ ਫੌਜਾਂ ਦੇ ਵਿੱਚ ਨਹੀਂ ਕੋਈ ਲੜਾਈ ਹੋਈ, ਸਾਡੇ ਸਿਪਾਹੀਆਂ ਨੇ ਸਾਨੂੰ ਨਹੀਂ ਕੁਝ ਕਿਹਾ। ਤੇ ਬਾਦਸ਼ਾਹ ਕਹਿੰਦਾ ਵੀ ਫਿਰ ਇੱਥੇ ਜੰਮਿਆ ਕਿਹੜਾ ਜਿਹੜਾ ਤੁਹਾਡੇ ਨਾਲ ਮੱਥਾ ਲਾ ਲਵੇ, ਚੈਲੰਜ ਕਰ ਦੇਵੇ, ਜਿਹੜਾ ਲਾਹੌਰ ਦੇ ਤਖ਼ਤ ਨੂੰ, ਦਿੱਲੀ ਦੇ ਤਖ਼ਤ ਨੂੰ ਚੈਲੰਜ ਕਰੇ, ਉਹ ਕਿਹੜਾ, ਕਿਹਨੇ ਤੁਹਾਡਾ ਹਾਲ ਕੀਤਾ? ਉਹ ਕਹਿੰਦੇ ਪਹਿਲੀ ਤਾਂ ਗੱਲ ਇਹ ਆ ਜੀ, ਤੁਹਾਡੀ ਤਖ਼ਤੀ ਜੀ ਪੱਟ ਕੇ ਮਾਰੀ ਉਹਨਾਂ ਨੇ, ਜਿੱਥੇ ਤੁਸੀਂ ਲਿਖਿਆ ਸੀ ਵੀ ਇੱਥੇ ਹੋਰ ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਅਤੇ ਦੂਜੀ ਗੱਲ ਇਹ ਆ ਵੀ ਤੁਹਾਡਾ ਬਾਜ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ, ਅਤੇ ਉਹ ਕਹਿੰਦੇ ਅਸੀਂ ਨਹੀਂ ਬਾਦਸ਼ਾਹ ਦਾ ਬਾਜ ਛੱਡਣਾ, ਅਤੇ ਜਦੋਂ ਅਸੀਂ ਤੁਹਾਡਾ ਸਰਕਾਰ ਦਾ ਰੂਪ ਝਾੜਿਆ, ਫਿਰ ਉਹਨਾਂ ਨੇ ਸਾਡੇ 'ਤੇ ਝਾੜਤਾ। ਉਹ ਨਹੀਂ ਡਰਦੇ, ਉਹ ਹੁਣ ਫਕੀਰ ਨਹੀਂ ਰਹੇ, ਉਹਨਾਂ ਨੂੰ ਮਾਲਾ ਫੇਰਨ ਵਾਲੇ ਨਾ ਸਮਝੋ। ਅੱਜ ਤਖਤੀ ਦੀ ਗੱਲ ਆ, ਕੱਲ ਨੂੰ ਤਖਤ ਦੀ ਹੈ, ਅੱਜ ਬਾਜ ਨੂੰ ਹੱਥ ਪਾਇਆ, ਕੱਲ ਨੂੰ ਤਾਜ ਨੂੰ ਹੱਥ ਪਾਉਣਗੇ, ਇਹਨਾਂ ਦਾ ਹੀਲਾ ਕਰਨਾ ਪੈਣਾ। ਜਿਵੇਂ ਰੋਦੇ ਘਰ ਲਾਉਂਦੇ ਧਾਹਾਂ ਮਾਰਦੇ ਹੋਏ

ਸਿੱਖਾਂ ਤੋਂ ਛਾਕੇ ਚਾਟਾ ਜਦੋਂ ਦਰਬਾਰ ਵਿੱਚ ਜਾ ਕੇ ਪਿੱਟਿਆ ਤੇ ਬਾਦਸ਼ਾਹ ਨੂੰ ਸੱਤੇ ਕੱਪੜੀ ਅੱਗ ਲੱਗ ਗਈ। ਆਮ ਹੀ ਕਹਾਵਤ ਆ ਵੀ ਕੀ ਫਲਾਨਿਆਂ ਤੈਨੂੰ ਸੱਤ ਕੱਪੜੀ ਅੱਗ ਲੱਗ ਗਈ। ਤੇ ਸੱਤ ਕੱਪੜੇ ਕਿਹੜੇ ਨੇ? ਗੱਲ ਲੰਬੀ ਹੈ, ਕਦੇ ਮਿੰਟ ਦੀ ਗੱਲ ਕਰਕੇ ਹੀ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰ ਦੇਣਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਰਹਿੰਦੇ ਹੋਏ ਇਤਿਹਾਸ ਦੀ ਸੇਵਾ ਕੱਲ੍ਹ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ, ਗੁਰੂ ਸਾਹਿਬ ਆਪ ਕਿਰਪਾ ਕਰਨਗੇ। ਸਾਡੇ ਸਰੀਰ ਨੂੰ ਮਹਾਰਾਜ ਨੇ ਕੱਪੜਾ ਲਿਖਿਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਇਹਨੂੰ ਕੱਪੜਾ ਵੀ ਲਿਖਿਆ, ਚੋਲੇ ਜਨ ਕੇ ਰਤੜੇ ਕੰਤ ਤਿੰਨਾਂ ਕੇ ਪਾਸ ਚੋਲਾ ਵੀ ਲਿਖਿਆ, ਘਰ ਵੀ ਲਿਖਿਆ, ਗ੍ਰਾਮ ਵੀ ਲਿਖਿਆ, ਖੇਤ ਵੀ ਲਿਖਿਆ, ਪਿੰਡ ਵੀ ਲਿਖਿਆ, ਸ਼ਹਿਰ ਵੀ ਲਿਖਿਆ। ਇਹ ਸਾਰੇ ਸਾਡੇ ਸਰੀਰ ਦੇ ਨਾਮ ਆ। ਸੱਤ ਕੱਪੜਿਆਂ ਤੋਂ ਭਾਵ ਆ ਵੀ ਦੋ ਅੱਖਾਂ ਜਦੋਂ ਬੰਦਾ ਗੁੱਸੇ 'ਚ ਹੁੰਦਾ ਨਾ, ਇਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਕ੍ਰੋਧ 'ਚ, ਇਹੀ ਅੱਖਾਂ ਪ੍ਰੇਮ ਨਾਲ ਦੇਖਣ 'ਤੇ ਪਤਾ ਲੱਗਦਾ, ਇਹੀ ਅੱਖਾਂ ਗੁੱਸੇ ਨਾਲ ਦੇਖਣ 'ਤੇ ਗਾਣੇ ਨੂੰ ਪਤਾ ਲੱਗਦਾ ਬੰਦਾ ਗੁੱਸੇ 'ਚ। ਦੋ ਅੱਖਾਂ ਹੋ ਗਈਆਂ ਅਤੇ ਦੋ ਜਿਹੜੇ ਨੱਕ ਨੇ, ਨਾਸਾਂ ਜਿਹਨਾਂ ਨੂੰ ਆਪਾਂ ਕਹਿ ਦਈਏ, ਇਹਦੇ 'ਚੋਂ ਵੀ ਹੋਰ ਫੁਕਾਰੇ ਮਾਰਦਾ ਬੰਦਾ ਜਦੋਂ ਗੁੱਸੇ 'ਚ ਆ ਜਾਵੇ। ਦੋ ਕੰਨ, ਫਿਰ ਇਹਦੇ ਕੰਨ ਵੀ ਆਪਦੇ ਕਾਬੂ 'ਚ ਨਹੀਂ ਰਹਿੰਦੇ, ਅਤੇ ਫਿਰ ਜਿਹੜੀ ਜੀਭ ਆ ਸੱਤਵੀਂ, ਉਹ ਤਾਂ ਫਿਰ ਬੜੀ ਬੋਲ ਕਬੋਲ ਅਤੇ ਭੈੜੇ ਲੱਛਣਾਂ 'ਤੇ ਆ ਜਾਂਦੀ। ਇਹਨੂੰ ਕਹਿੰਦੇ ਆ ਵੀ ਸੱਤ ਕੱਪੜੇ ਅੱਗ ਲੱਗਣੀ। ਆਓ, ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਇੰਟਰਨੈਸ਼ਨਲ ਢਾਡੀ ਅਤੇ ਸਰੰਗੀ ਮਾਸਟਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਮਹਿਮਦਪੁਰੀਆ, ਉਹ ਵੀ ਦਰਸ਼ਨ ਕਰਨ ਆਏ ਨੇ ਗੁਰੂ ਸਾਹਿਬਾਂ ਦੇ ਚਰਨਾਂ 'ਚ। ਸੰਗਤਾਂ ਦੇ ਧੰਨਵਾਦ, ਗੁਰੂ ਮਹਾਰਾਜ ਕਿਰਪਾ ਕਰਨ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ। ਦਰੋ ਘਰੋ ਸੱਚੇ ਪਾਤਸ਼ਾਹ ਜੀ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਤਰੱਕੀਆਂ ਅਤੇ ਨਿਤਨੇਮ ਦੀਆਂ ਦਾਤਾਂ ਸੱਚੇ ਪਾਤਸ਼ਾਹ ਬਖਸ਼ੀ ਰੱਖਣ। ਆਓ ਸਾਰੀ ਸੰਗਤ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਗੁਰਬਾਣੀ ਪੜ੍ਹੀ।

ਆਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ਼।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਜੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਲਚੰਗ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਰ ਬੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਦੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਟਾ ਪ੍ਰਤਿਗ ਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ।

ਨਿਤ ਨਿਤ ਜੀੜੇ ਸੰਭਾਲੀਅਨ ਦੇਖਿਆ ਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਭ ਸੋ ਮੇਲ

ਭਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋ ਇਕੋ ਸਹਿਸ ਮੂਰਤ ਨਨਾ ਇਕ ਤੋ ਹੀ ਸਹਿਸ ਪਦ ਵਿਮਲ ਨਾਨੇ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ

ਅਰਦਾਸ ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਨ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਧਾਈ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੀਰ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਡਿਉਟਿਆਂ ਦੇ ਓਟ ਗੁਰੂ ਗਰੀਬ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪ੍ਰਚੰਗ ਮਾਫ ਕਰਨਾ ਸਰਵਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੇਣ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰਾਂ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੜ੍ਹ ਲਓ ਜੀ ਇੱਕ ਨਾਲ ਸਾਹਿਬ।

Sadhguru, Sadhguru, Sadhguru, Sadhguru, Sadhguru.

0: ਕਰੀ ਕਿਰਪਾ ਕਿਰਪਾਲੇ
1: ਵਾਹਿਗੁਰੂ ਵਾਹਿਗੁਰੂ
0: ਕਰੀ ਕਿਰਪਾ ਕਿਰਪਾਲੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

मेरा दुख सुख तुझी पा।

ਅੰਮ੍ਰਿਤ ਛਾੜ ਵਿਖਿਆ ਵਿਖਾਈ ਮਾਇਆ ਮੋਹ ਪਰਮ ਪੈ ਫੁੱਲੇ ਸੁਧਾ ਰਾਸ ਅੰਮ੍ਰਿਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ

ਅਵਿਨਾਸ਼ੀ ਜੀਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਗੁਣ ਨਿਦਾਨ ਭਗਤਨ ਕਾ ਬਰਤਨ ਬਿਰਲਾ ਪਾਵੈ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਪ ਜੀ।

ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਧਾਂ ਬੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵਾ ਸੱਚੇ ਆਰਾ ਹੋਈਆ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸਾ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ

ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਕਮ ਵਿਚਾਰ, ਗਾਵੈ ਕੋ ਸਾਜ ਕਰੇ।

ਕਥਨਾ ਕਥੀ ਨੇ ਆਵੈ ਤੂਟਾ ਕਾਥ ਕਥ ਕਥੀ ਕੋਟੀ ਕੁੜਕੂਟਾ ਦੀਂਦਾ ਦੇਨ ਦੇ ਤਕ ਪਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੂੰ ਚਲਾਏ ਰਾਹੁ ਨਾਨਕ ਵਿਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਈ ਪਾਖਾ ਭਉ ਅਪਾਰ ਆਖ ਮੰਗਾ ਦੇਹੇ ਦੀ ਦਾਤ ਕਰੇ ਦਾਤਾਰ ਹੇ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤਨ ਤਰੇ ਪਿਆਰ

ਵਹਿ ਜਾਣੀਐ ਸਵਿਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਵਿਣ ਪਾਣੀ ਕੇ ਨਾਈ ਕਰੀ ਜੇਤੀ ਸਰਠ ਪਾਈ ਵਿਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿਚਰ

ਸਿੰਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੀਹਾ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰ ਧਵਲ ਆਕਾ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੂਨ ਸੱਕਾ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੂ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤਸਰ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਬਾਪ ਗਾਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਬੜ ਭਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਬਾਪ ਗਾਨਾ

ਪਿਛਾ ਪਾਛਲਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੀ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਠਾਕ ਲੰਬਾਏ ਮੰਨਾ ਪਾਸਿਓਂ ਪ੍ਰਗਟ ਜਾਏ ਮੰਦਾ ਮਗ ਨਾ ਚੱਲਾ ਪੰਥ ਮੰਦਾ ਧਨ ਸੇ ਧੀ ਸਨਮਾਨੇ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਪਾਵਾ ਮੂਹ ਦੁਆਰ ਮੰਨਾ ਪਰਵਾਰੇ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਦਾ ਨਾਨ ਬਵਾ ਨਾ ਬੇਕਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪਰ

ਸਭਨਾ ਲਿਖਿਆ ਬੁਲੀ ਕਲਾਮ ਹੇ ਲੇਖਾ ਲਿਖ ਜਾਣਾ ਹੋਵੇ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਧਾਨ ਸਵਾਲਿਓ ਰੂਪ ਗੇਤੀ ਦਾ ਜਣੇ ਗਣਗੋਤ।

ਸੰਗ ਭਾਵ ਅਸੰਗ ਪੂਜਾ ਸੰਤ ਬਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਅਸੰਗ ਦਾ ਧਾਰ ਸੰਗ ਸੂਰਮ ਪੱਖ ਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਹੁਣ ਗਾਹਾਂ ਵਿਚਾਰ ਵਾਰ ਜਾਵਾਂ ਇੱਕ ਵਾਰ ਜੋਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਜੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਘ ਗਲ ਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਗੁਣੇ ਫਿਰਾਹੇ ਸੰਘ ਮਲੇਸ਼ ਮਲ ਪੱਖ ਅਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕੈ ਵਿਚਾਰ ਵਰ ਨਵਾਂ ਇੱਕ ਵਾਰ ਜੋਤਿਰ ਬਾਬਾ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਘ ਥਾਵ ਅਗਮ ਅਗਮ ਅਸੰਘ ਲੋਆ ਅਸੰਖ ਕਹਿ ਸਿਰ ਭਾਰ ਹੋਏ ਇਕਰੀ ਨਾਮ ਕਰੀ ਸਲਾਹ ਇਕਰੀ ਗਿਆਨ ਗੀਤ ਗੁਣਗਾ ਇਕਰੀ ਲਿਖਣ ਬੋਲਣ ਮਾਣ ਅੱਖਰਾਂ ਸਿਰ ਸੰਜੋਗ ਖਾਂ ਜਿੰਨੇ ਲਿਖੇ ਤਸਰਣਾ ਦੇ ਪਰਮਾਏ ਤੂੰ ਤੇ ਬਾਹੇ ਦਿੱਤਾ।

ਬਹੁਤ ਮਰੀਤੀ ਕੱਪੜ ਹੋਏ ਦੇਸਾ ਬੂਣ ਲਈਆ ਉਹ ਤੋਂ ਇਹ ਪ੍ਰੀਆ ਮਨ ਭਾਵਾਂਗਾ ਸੰਗ ਉਹ ਤੋਂ ਭੈਣਾ ਮੈਂ ਕਾਰੰਗ ਉੱਨੀ ਪਾਪੀਆਂ

ਸਭ ਗੁਣ ਤੇਰੇ ਮਨਾਹੀ ਹੋਵੇ, ਮਨ ਗੁਣ ਗੀਤੇ ਪੁੱਤਨ ਹੋਵੇ, ਸੋ ਵਾਸਤੇ ਆਤਮਾਨੀ ਪਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਮਣ ਸੋ ਵੇਲਾ ਭਗਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰੁਤੀ ਮਾਉ ਕਮਣ, ਜੇ ਤੂੰ ਆਕਾਰ ਵੀਰ ਨ ਪਾਈਆ ਪੰਡਤੀ, ਜੇ ਹੂੰ ਵੈਲੇ ਪੁਰਾਣ ਬਖਤ ਨ ਪਾਇਓ ਕਾਦੀਆਂ, ਜੇ ਲਿਖਣ ਲਏ ਕੁਰਾਨ ਥਿਤ ਵਾਰਨ ਜੋਗੀ ਜਾਣੈ, ਰੋਤ ਮਾਹੋ ਨਾ ਕੋਈ ਜਾਂਗਲਤਾ, ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ, ਕਿਵ ਕਰੇ ਆਖਾ ਕਿਵ ਸਾਲਾ ਹੀ, ਕਿਉਂ ਮਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬਾ ਵੱਡੀ ਨਾਈ ਕੀਤਾ ਜਾਕਾ ਹੋਵੈ, ਨਾਨਕ ਜੇ ਕੂ ਆਪੋ ਜਾਣੈ,

ਹੋਰ ਕਿਉਂ ਗੰਭਾਲ ਸੱਕੇ ਵੇਦ ਕਹਿਣ ਗਵਾਰ ਸੈਸ ਅਠਾਰਾਂ ਕਹਿਣ ਗੰਦੀ ਬਾਸ ਨੂੰ ਅੰਦਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਮੁੱਢਾ ਆਖੀਐ ਆਪੇ ਜਾਣੇ ਆ ਸਾਲਾ ਹੀ ਸਾਲਾ ਹੀ ਇਹ ਤੀ ਸੁਰਤਨ ਪਾਈ।

ਸਿਰਾ ਅੰਦਰਾਂ ਸਿਫਤੀ ਕਰਨੇ ਆਉਂਦੇ ਅੰਦਰਾਂ ਕਰਨਾ ਦੇਖਣੇ ਆਉਂਦੇ ਅੰਦਰਾਂ ਵੇਖਣ ਸੁਣਨੇ ਆਉਂਦੇ ਅੰਦਰਾਂ ਜਾਪਾ ਕਹਿ ਮਨਮੰਦਾ ਅੰਦਰਾਂ ਜਾਪਾ ਕੀ

ਬਹੁਤਾ ਕੀਆ ਬਹੁਤਾ ਹੋਵੇ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਊਗਾ ਕੋਵੇ ਤੇ ਸੁੱਚਾ ਕੋ ਜਾਣ ਸੁਵੇ ਜੀ ਬੜਿਆ ਜਣਿਆ ਪਾਪ ਨਾਨਕ ਨਜ਼ਰੀ ਕਰਮੀ ਦਾਦ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧੰਨਾ ਨਮਾਏ ਕੀਤੇ ਮੰਗਾ ਜੂਦਾ ਪਾਰ ਕੀਤਾ ਗਣਤਣੀ ਵਿਚਾਰ ਕੀਤੇ ਹਾ ਤੁੱਟੈ ਵੇਕਾਰ ਕੀਤੇ ਲੈ ਲੈ ਮੁੱਕਰ ਪਾਏ ਕੀਤੇ ਮੂੜਾ ਖਾਹੀ ਖਾਏ ਕੀਤਿਆਂ ਦੂਪੂ ਸਰਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੂੰ ਏ ਹੋ ਰਿਆਗ ਨ ਸਕੈ ਗੋਏ ਜੇ ਕੋ ਖਾਏ ਗਏ ਆਖਣ ਬਾਏ ਉਹ ਜਾਣ ਦਿੱਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਗਈ ਗੇ ਜਿਸ ਨੂੰ ਬਖਸ਼ੇ ਸੁਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ

ਖਿਆਣ ਆਖਾ ਬ੍ਰਹਮਾ ਆਖਾ ਇੰਦ ਆਖਾ ਗੋਪੀਤਾ ਗੋਵਿੰਦ ਆਖਾ ਈਸਰੇ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੂਰ ਨਾਰ ਮੁੰਦਨ ਸੇਵ ਕੀਤੇ ਆਖਾ ਆਖਣ ਬਾਹੇ ਕੀਤੇ ਕਹ ਕਹਿ ਉੱਠ ਜਾਏ ਤੇ ਕਹਿੰਦੇ ਹੋਰ ਕਰੇ ਤਾਂ ਆਖਣ ਸੁੱਕਿਆ ਕਹੀ ਗੇ ਜੇ ਵਡਪਾਵਾ ਤੇ ਮੁੰਡ ਹੋਏ ਨਾਨਕ ਜਾਣਾ ਸੱਚਾ ਸੋਏ

ਗਾਵਹ ਚੇਤ ਗੁਪਤ ਲਿਖ ਜਾਣੈ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾ ਸੁਣ ਬੈਠੇ ਦੀਪਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮ ਅਨੁਸਾਰ ਵਿਚਾਰੇ ਗਾਵਨ ਜਦੀ ਸਦੀ ਸੰਦੋਕੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਲਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਧੀਰੇ ਅੜਸਰ ਤੀਰਥ ਨਾਲੇ ਗਾਵੈ ਜੋਤ ਮਹਾਮਰ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣ ਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋਤਨ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੀਮੈ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਦੇ ਅੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਹਦੀ ਮਰਿਆਈ ਜੋਤ ਬਾਬਾ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰੰਬਾ ਚੁੱਲੀ ਤਿਆਨਗੀ ਗ੍ਰਹਿ ਮਬੂਤ ਖਿੰਧਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਬਰਦੀਤ ਆਈ ਬੰਧੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਸਤ ਸ ਆਦੇਸ਼

ਕਰ ਕਰ ਵੇਖਾ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਆਦ ਸਹਿ ਆਦੇਸ਼, ਆਦਾ ਨੀਲਾ ਲਾਦਾ ਨਾ, ਜੁਗ ਜੁਗ ਏਕ ਹੋਵੇ। ਇੱਕ ਦੂਜੀ ਪਾਉ ਲੱਖ ਹੋਵੇ, ਲੱਖੋ ਮੈਂ ਲੱਖ ਬੀਸ। ਲਾਹ ਲਾ ਗੇੜਾ ਆਖੀਐ, ਏਕ ਨਾਮ ਜਗਦੀ ਸੇ ਤਰਾਏ ਪਲ ਪਵਣੀਆ। ਚੜੀਐ ਹੋਏ ਆਕੀਸ, ਏ ਤਰਾਏ ਪਲ ਪਵਣੀਆ। ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੀਸ। ਆਖਣ ਜੋ ਚੁਪੈ ਨਾ ਜੋਰ, ਝੂਰਨ ਮੰਗਣ ਦੇ ਨਾ ਜੋਰ। ਝੂਰਨ ਜੀਵਨ ਮਰਨਾ ਜੋਰ, ਝੂਰਨ ਰਾਜਮਾਲ ਮਨਸੂਰ। ਜੋਰਨ ਸੁਰਤੀ ਗਿਆਨ ਵਿਚਾਰ, ਜੋਰਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਦਮਨੀ ਨਾ ਕੋਵੇ। ਰਾਤੀ ਰੁਤੀ ਥਿੱਤੀ ਵਾਰ, ਪਾਵਣ

ਸੱਚ ਪਕਾਈ ਉੱਥੇ ਪਾਈ ਨਾਨਕ ਗਏ ਜਪ ਜਾਈ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਕਾਇਆ ਕੁ ਕਰਮ ਕੇਤੇ ਪਵਨ ਬਾਣੀ।

ਕਿਤੇ ਸਰਬਤ ਨਾਥ, ਕਿਤੇ ਕਿਤੇ ਦੇਵੀ ਵੇਸਾ, ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰਮ ਸੰਬੰਧ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿਤੇ ਪਾਦ ਨਿੰਦ, ਕੀਤੀਆਂ ਸਰਤੀ ਸੇਵਾ, ਕਿਤੇ ਨਾਨਕੇ ਅੰਦਰ ਅੰਦਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਲ ਕੂੜ ਆਨੰਦਾ, ਸਰਮ ਖੰਡ ਕੀ ਬਾਣੀ ਰੂਪ, ਦਿੱਥਾ ਘਾੜਤ ਕਰੀਐ ਬਹੁਤਾਂ ਨੂੰ, ਬਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੂ ਕਹਿ ਪਿਛਾ ਪਛੁਤਾਏ, ਤਿੱਥਾ ਕਰੀਐ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਿਆ ਪ੍ਰਭੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਏ, ਨਾ ਉਹ ਮਰੈ ਨਾ ਠਾਕੇ ਜਾਏ, ਜਿਨਕਾ ਰਾਮ ਸਹਿਮਨ ਮਾਹੇ, ਤਿੱਥਾ ਭਗਤ ਵਸੇ ਕੇ ਲੋਆ ਕਰੇ ਹਨ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾ, ਤਿੱਥਾ ਖੰਡ ਮੰਡਲ ਵਰ ਬੰਡ, ਜੇ ਕੋ ਕਥਾ ਤਾਂ ਅੰਦਰ ਅੰਦ, ਤਿੱਥਾ ਲੋ

ਅਚਲ ਮੂਰਤੀ ਅਨੁਭਵ ਪ੍ਰਕਾਸ਼ ਅਮਦੋਜ ਗਹਿਜੈ ਕੂਟ ਇੰਦਰ ਇੰਦਰਾਣ ਸਾਹਿ ਸਾਹਾਨ ਗਣਿਜੈ ਤ੍ਰੇ ਪਵਣ ਮਹੀਪ ਸੁਰਨ।

ਮਤ ਭੁਜੰਗ੍ਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਅਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਰਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਏ ਨਮਸਤੰਗਾ ਟਾਏ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸਵੇਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਬਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਬਰਮੇ ਨਮੋ ਸਰਬਗੌਨੇ ਨਮੋ ਸਰਾਬੌਨੇ ਨਮੋ ਸਰਬਰੰਗੇ ਨਮੋ ਸਰਾਬੰਗੇ ਨਮੋ ਕਾਲ ਕਾਲੇ ਨਮੋ ਸਰਬਦਿਆਲੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਵਰਣੇ ਨਮਸਤੰਗਾ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਿਰਦਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੁਖੰ ਨਮੋ ਸਰਾਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬ ਪਾਲੇ

ਏਕ ਹੈ ਭੁਜੰ ਪਰਿਆਰ ਛੰਦ ਨਮੋ ਸਰਾ ਮਾਨੇ ਸਮਾਥੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਇੰਦਰ ਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਰ ਨਾਦੇ ਨਮੋ ਪਾਨ ਪਾਨੇ ਨਮੋ ਬਾਲ ਬਾਦੇ ਅਨੰਗੀ ਨਾਮੇ ਸਮਾਥੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਥੀ ਮਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਬ੍ਰਹਮ ਰੂਪੇ ਨਮੋ ਜੋ ਜੁਗੇਸ਼ਵਰੰ ਬ੍ਰਹਮ ਸਿੱਧੇ ਨਮੋ ਰਾਜੇਸ਼ਵਰੰ ਬ੍ਰਹਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਬ੍ਰਹਮ ਜੁਗਤੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਰ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਲਾਰੰਗ ਨਮੋ ਮੰਤਰ ਮੰਤਰੰਗ ਨਮੋ ਜਨ ਜੰਤਰੰਗ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰਗ ਸਦਾ ਸਚਿਦਾਨੰਦ ਸਰਵੰ ਵਰਣਾਸੀ ਅਨੂਪੇ ਆਰੂਪੇ ਸਮਸਤੰ ਨਿਵਾਸੀ

ਅਸ਼ਿਰਦੀ ਅਭਿਰਦੀ ਅਨਾਮ ਕੰਮ ਸਮਸਤ ਪਰਾਜੀ ਸਮਸਤਸਤ ਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਦਾਨੇ ਨਮਸਤਮੰਗ ਨਿਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਭੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਬਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਵਜੀਤੰ ਨਮੋ ਸਰਾਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆ ਖਿਜੇ ਆ ਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਿਰ ਪ੍ਰਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗਾਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਮਾਨੇ ਸਰਬੰਗ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਬੇਵੰ ਸਰਬੰ ਕਾਲੇ ਸਰਬੰ ਬਾਲੇ ਰੂਆਲ ਛੰਦ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖਾ ਪਾਰ ਸਰਮਾਂ ਧਰਮਾਂ ਦੇ ਭੀ ਵਾਧੁਦਾ ਸਰਬ ਪਾਲਕ ਸਰਬ ਕਾਲਕ ਸਰਬ ਕੋ ਪਨਕਾਲ ਜਤਰ ਤਤਰ ਬਿਰਾਜ ਹੀ ਮਧੂਤ ਰੂਪ ਰਸਾਲ

ਸੰਯੁਗਤ ਅਕਾਲ ਪੁਰਖ ਅਧੀਸਾ ਧਰਮਤਾ ਸੁ ਪਰਮ ਰਹਿ ਭੂਤ ਲੱਖ ਭੇਸ ਅੰਗਰਾ ਨਰੰਗ ਜਾਤੀ ਜਾਤ ਪਾਲ ਨਾਮ ਗਰਭ ਗੰਜਾ ਦੁਸ਼ਟ ਬੰਜਾ।

ਅੰਗਹੀਨ ਭੰਗ ਅਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ

ਚਤੁਰ ਜਗਰ ਕਰਤਾ ਚਤੁਰ ਜਗਰ ਹਰਤਾ ਚਤੁਰ ਜਗਰ ਦਾਨੀ ਚਤੁਰ ਜਗਰ ਜਾਨੀ ਚਤੁਰ ਜਗਰ ਵਰਤੀ ਚਤੁਰ ਜਗਰ ਵਰਤੀ ਚਤੁਰ ਜਗਰ ਪਾਲੇ ਚਤੁਰ ਜਗਰ ਕਾਲੇ ਚਤੁਰ ਜਗਰ ਪਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨਿਆ ਚਤੁਰ ਜਗਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰ ਨਾ ਪਿੱਤਰਾ ਨਾ ਕਰਮ ਨਾ ਕਾਏ ਆ ਜਨਮ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਨਾ ਪਰੇ ਹੈ ਪਵਿੱਤਰਾ ਪਰਥੀਸ ਆਦੀਸ ਆਦ੍ਰਿਸ ਆਗ੍ਰਿਸ ਭਗਵਤੀ ਸ਼ਾਂਤ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਪੀਸਾ ਕੇ ਆ ਗੰਜ ਕਰਮਾ ਕੇ ਆ ਭੰਜ ਭਰਮਾ ਕੇ ਆ ਭਿਜ ਲੋਕਾ ਕੇ ਆ ਦਿਸੁਕਾ ਕੇ ਅਵਧੂਤ ਵਰਣ ਹੈ ਕੇ ਵਿਭੂਤ ਕਰਨ ਹੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਣ ਹੈ ਕੇ ਸਰਬਾਯ ਵਰਣ ਹੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਾਨੂਪ ਹੈ ਕੇ ਆਦਿ ਅਧੀਮ ਹੈ ਕੇ ਆਪ ਭੀਮ ਹੈ ਕੇ ਚਿਤਰੰ ਬਹੀਂਡਾ ਕੇ ਕਹਿ ਦੀਂਡਾ ਕੇ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕੇ ਪਾ ਬੇਅ ਬਹਿ ਕੇ ਗੈ ਬਲੋ ਗੈ ਬਹਿ ਕੀ ਅਫਲੋ ਗਵਾ ਹੈ ਕਿ ਸ਼ਾਹ ਸ਼ਾਹ ਹੈ ਕਿ ਕਾਰਨ ਕੁਨਿੰਦਾ ਕਿ ਰੋਜੀ ਦੇਹੰਦਾ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਨੀਨਾ ਕੇ ਸਰਵਤਰ ਜਾ ਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁੱਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਭੇਸ ਹੈ ਕੇ ਸਰਵਤਰ ਮਾਨਿਆ ਸਦਾਵੰ ਪ੍ਰਦਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਾਨਾ ਹੈ

ਇਹ ਉਸ ਨਾਲ ਵਜੂ ਹੈ ਤਮਾਮ ਨਰਜੂ ਹੈ ਹਮੇਸ਼ਲ ਸਲਾਮੈ ਸਲੀ ਕਦਮ ਦਾਮੈ ਗਨੀਮਲ ਸ਼ਿਕਸ਼ਤੇ ਗਰੀਬਲ ਪਰਸਤੈ

ਅਜੀਜੋ ਨਵਾਰੈ ਗਨੀ ਮੁਰਖ ਰਾਜੈ ਦੇ ਰੁਕਤਾ ਸਰੂਪੈ ਤ੍ਰੇ ਮੁਕਤਾ ਬਭੂਤੈ ਪ੍ਰਭੁਗਤਾ ਪ੍ਰਭਾਹੈ ਸੁਜੁਗਤਾ ਸੁਦਾ ਹੈ ਸਦਾ ਵੰ ਸਰੂਪੈ ਭੇਦੀ ਅਨੂਪੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦਾ ਬਲਾ ਕਾਮ ਹੈ ਨਿਰਵਾਦ ਸਰੂਪ ਹੈ ਗਾਦ ਹੈ ਅਨੂਪ ਹੈ ਓਂਗਾਦ ਬੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾ ਅਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਵਰਣਾਸ ਹੈ ਪ੍ਰਥੀਅਲ ਪ੍ਰਵਾਸ ਹੈ

ਚਰ ਪਰਿਸ਼ੰ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਦਰਾਣ ਸਰਬਾਂ ਕਰਮਾ ਸਰਬਾਂ ਧਰਮੰ ਸਰਬੰ ਜੁਗਤਾ ਸਰਬਾਂ ਮੁਕਤਾ ਰਿਸ਼ਾਵਲ ਸੰਤ ਪ੍ਰਸਾਦ ਨਮੋ ਦਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਆਗਾਦ ਸਰੂਪੇ ਨਿਰਭਾਵ ਮੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰ ਨ ਪੁੱਤਰ ਨ ਸੁੱਤਰ ਨ ਮਿੱਤਰ

ਕੇ ਰਾਜਕ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰਜਰਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜਕ ਰਹੀਮ ਹੈ ਕੇ ਰੋਜੀ ਦਿਹਾਂਦ ਹੈ ਕੇ ਰਾਜਕ ਰਹਿੰਦ ਹੈ ਕਰੀਮ ਉਲ ਕਮਾਲ ਹੈ ਕੇ ਸੰ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਉਲ ਨਵਾਜ ਹੈ ਹਰੀ ਫੁਲ ਸ਼ਿਕਨ ਹੈ ਰਾਸਲ ਬੇਕਨ ਹੈ ਕਲੰਕੰ ਬਰਨਾਸ ਹੈ ਸਮਸਤਨ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕਿ ਨਰਕੰ ਬਰਨਾਸ ਹੈ ਬਹਿਸਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਮੇਸਲ ਰਵਨ ਹੈ ਤਮਾਮਨ ਤਮੀਜ ਹੈ ਸਮਸਤਲ ਜੀਜ ਹੈ ਪਰਮ ਪਰਮ ਮੀਸ ਹੈ ਸਮਸਤਲ ਦੀਸ ਹੈ ਅਦੇਸਲਾ ਭੇ ਅਲੇਖ ਹੈ ਹਮੇਸਲਾ ਭੇਖ ਹੈ ਜਮੀਨਲ ਜਮਾ ਹੈ ਮੀਕੁਲ ਹਿਮਾ ਹੈ ਕਰੀਮੁਲ ਕਮਾਲ ਹੈ ਕੇ ਸੰਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ ਕੇ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕੇ ਮਿੱਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਚਲੰਗ ਅਨੰਗ ਹੈ

ਭੰਜ ਅਨ ਗਨ ਬਰਣਾ ਮਨਮਾ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾ ਗੁਣ ਗਨ ਬਰਣਾ ਜਲ ਥਲ ਮੁਦਾਮ ਜਲ ਥਲ ਮੁਦਾਮ ਅਨਸ਼ੇਜ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ

ਪ੍ਰਾਰਥਨੀਆਂ ਨਾਲ ਖਲ ਖੰਡ ਖਿਆ ਗੁਰਮਰੇ ਅਕਾਲ ਘਰ ਘਰ ਪਰਨਾਮ ਚਿਤ ਚਰਨਾਮ ਅਨਛੇ ਜਗਾਤ ਆਦਿ ਜਨਾ ਬਾਤ ਅਨਚਨ ਜਗਾ ਦੇ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠੜਿਆ ਬਾਰ ਆਡੀਠ ਧਰਮ ਆ ਟੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਖਲ ਖੰਡਨ ਹੈ ਮੈਂ ਮੁੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੀ ਕਰਨ ਹੈ ਮਨਮਾਨੀਏ ਹੈ ਜਗ ਜਾਨੀਏ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬਪਾਸੀਏ ਸਰਬਨਾਸੀਏ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡ ਸਹਿ ਕਲਖੰਡ।

ਨਿਰਿਪ ਨਾਇਕ ਹੈ, ਸਰਪਾਇਕ ਹੈ, ਭਾਭੰਜਨ ਹੈ, ਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਭਾ ਕ੍ਰਿਤ ਹੈ, ਕਰਤਾ ਕਰਹਿ, ਹਰਤਾ ਹਰਹਿ, ਪਰਮਾਤਮ ਹੈ, ਸਰਬਾਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆ ਰਿਸ਼ਾਂਦ, ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਨਰਿੰਦਰੇ, ਨਮੋ ਅੰਧਕਾਰੇ, ਨਮੋ ਦੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਸਾਮ ਸੰਸ਼ਾਂਤ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਭੋਜ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਾ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰਿੰਦਰੇ ਅਨਾਤੰ ਵਿਭੂਤੇ, ਕਲੰਕਾਰ ਰੂਪੇ ਅਲੰਕਾਰ ਅਲੰਕੇ, ਨਮੋ ਆਸੇ ਆਸੇ, ਨਮੋ ਵਾਮੰਗੇ ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਸ਼੍ਰੀ ਛੰਦ ਅਜ ਅਲ ਅਭ ਅਭੂ ਅਜੂ ਅਨ

ਛੰਦ ਨਮਸਤਲ ਵਰਣਾਮੀ ਸਮਸਤਲ ਵਰਣਾਸੀ ਅਗੰਜੁਲ ਅਨਾਮੀ ਸਮਰਤਨ ਨਿਵਾਸੇ ਨਿਰਕਾਮ ਵਿਬੂਦੇ ਸਮਸਤਲ ਸਰੂਬੇ ਕੁਕਰਮ ਵਰਣਾਸੀ ਸਵਧਰਮ ਵਿਬੂਦੇ ਸਦਾ ਸਹਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਏ ਬਾ ਬਿਭੂਤੇ ਗਜਾਏ ਬਾ ਕਨੀਮੇ ਅਰੀਅੰ ਕਰੀਅੰ ਕਰੀ ਮਦਰਈ ਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਤੇ

ਸਵਈਏ ਸਰਾਵਗ ਸੁਧ ਸੁਮ ਸਦਾਨ ਕੇ ਦੇ ਫਰਿਓ ਕਰ ਜੋਗ ਨਦੀ ਕੇ ਸੂਰ ਸਰਾਧਨ ਸੁਧ ਸੁਧਾਰਗ ਸੰਤ ਸਮੂਹਾ ਨੇਕ ਮਤੀ ਗੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਘੂ ਨ ਦੇਖੀ ਪ੍ਰਾਮ ਪਤੀ ਗੇ ਸ਼੍ਰੀ ਭਗਵਾਨ ਕੇ ਭਾਏ ਕਿਰਪਾ ਹੂੰ ਤੇ ਏਕ ਰਤੀ ਮਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਘੂੜ ਤੁਰੰਗ ਕੁਰੰਗ ਸੇ ਕੂਦਤਾ ਪੌਣ ਕੇ ਗੌਣ ਕਾ ਜਾਤਨ ਮਾਰੇ ਭਾਰੀ ਭੁਜਾਨ ਕੇ ਭੂ ਬਲੀ ਬੇਨਾਵਨ ਸੀਸ ਨ ਜਾਪ ਵਿਚਾਰੇ ਏਤੇ ਪੈ ਤੋ ਕਾਂ ਪੈ ਭੂਪਤਾ ਅੰਧ ਕਉ ਨਾਂਗੇ ਹੀ ਪਾਏ ਬਦਾਰੇ ਜੀਤ ਫਿਰੈ ਸਭਦੇ ਦਸਾਨ ਕੋ ਬਾਜ ਢੂ ਮਿਰਦੰਗ ਨੰਗਾਰੇ ਗੁੰਜਤਾ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਉ ਅੰਤ ਕੇ ਦਾਮ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਵਸੀਕਾ

ਕਦੇਕਾ ਸ਼੍ਰੀ ਭਗਵਾਨ ਭਜੇ ਮਨ ਭੂਪਤਾ ਏ ਕਰਤੀ ਮਨ ਏ ਨਲੇਕਾ ਸੋਧ ਸੇ ਪਾਹਾ ਦੁਰੰਦ ਬਹਾ ਸੋ ਸਾ ਸੁਨਾਂਦਰ ਜਾਨ ਦਲੈਂਗੇ ਭਾਰੀ ਘਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇਨ ਹਲੈਂਗੇ ਤੋਰਾ ਰੀਨ ਮਰੋਰ ਮਵਾਸਨ ਮਾਤਿਮ ਧੰਗਰ ਮਾਨ ਮਲੈਂਗੇ ਸ਼੍ਰੀਪਾ ਸ਼੍ਰੀ ਭਗਵਾਨ ਕਿਰਪਾ ਬੇਨ ਤਿਆ ਜਹਾਂ ਨਿਦਾਨ ਚਲੈਂਗੇ ਬੀਰਾ ਪਾਰ ਬੜੇ ਬਰਿਆਰ ਮਚਾਹਰਾ ਸਾਰ ਗਿਧਾਰ ਮਛਈਆ ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਕਾੜੇ ਗੜਾਨ ਕੇ ਤੂਣ ਨਹਾਰ ਸੋ ਬਾਤਨ ਹੀ ਜਗਚਾ ਲਵਈਆ ਸਾਹਿਬਾ ਸ਼੍ਰੀ ਸਭ ਗੁਰ ਸਰਨਾਇਕ ਜਾਚਕਾ ਨੇਕ ਸਵੇ ਦਵੀਆ ਤਾਨ ਮਦੇਵ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾ ਥਪੈਂਗੇ ਪੁਨ ਪਰਤਾਪਨ ਬਾੜ ਜੈ ਤਨ ਪਾਪਨ ਕਈ ਬਾ ਪੁੰਜ ਖਪੈਂਗੇ ਸਾਧ ਸਮੂਹ

ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਆਤਨੀ ਪ੍ਰਭਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਸਾ ਮੈਂ ਕਾਹੂ ਪਛਾਂ ਕੋ ਸੀ ਸੁਨਵਾਇਓ ਕਹੂ ਬਤਾਨਕ ਪੂਜਤ ਹੈ ਪਛਕੂ ਮਿਰਤਾਨ

ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾ ਦਰ ਇੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਅਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਬੋ ਆਪ ਹਾ ਦੈ ਮਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਗੁਰਦਾਰਾ ਮੋਰ ਇੱਛਾ ਨਿਗਰਦਾ ਕਰੀਆ ਆਸਾ ਪੈਰਨ ਕਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰਨ ਤਿਆਹੂ ਜੋ ਬਾਰ ਚਾਹੂੰ ਸੋ ਤੁਮ ਦੇ ਪਾਹੂੰ ਸੇਵਕ ਸੇਕਾ ਮਾਰੇ ਧਾਰੀਆ ਚੋਨਾ ਚੁਨ ਸਤਰ ਹਮਾਰੇ ਮਾਰੀਆ ਆਪ ਤੈ ਮੁਦੀ ਉਮਰੀਆ ਮਰਨ ਕਾਲ ਕਾਤਰਾ ਨਮਰੀਆ ਪੂਜੋ ਸਦਾ ਹਮਾਰੇ ਪਛਾ ਸ੍ਰੀਆ ਤੁਜੋ ਕਰੀਓ ਰਛਾ ਰਾਖ ਲੇ ਉਮੇ ਰਾਖਨ ਹਾਰੇ ਸਾਹਿਬਾ ਸੰਸਹਾਏ ਪਿਆਰੇ ਸਾਹਿਬਾ ਸੰਤ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੁੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੰਬਰ ਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾ

ਸਾ ਜਗਤ ਬਣਾਇਓ ਦੇਵ ਦਾ ਜਸ਼ਨੀ ਵਜਾਇਓ ਵਾਦੇ ਅੰਤੀ ਕਾਇਮ ਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸ਼ਕਾਰ ਤਿਸੀ ਕੋ ਹਮਾਰੀ ਸਕਲਾ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਸਭ ਗੁਣ ਸੁਖ ਦੀਆ ਸਤਰਨ ਕੋ ਪਾਲ ਮੋਹ ਵਰਗੀਆ ਕਰ ਕਰ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਭੀਰ ਪਛਾਣ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੁੰਦਰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕੇ ਕੀ ਭੀਰ ਪਛਾਣਾ ਕੜ ਕੜ ਕੇ ਪੜ ਪੜ ਕੀ ਜਾਣਾ ਜਪਤ ਕਰਾ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਆਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਲ।

ਆਪੇ ਆਪਣੀ ਬੁੱਧ ਹਜੇ ਤੀ ਮਰਣਾ ਭਿੰਨ ਭਿੰਨ ਦੇ ਤੇ ਤੀ ਤੁਮਰਾ ਲਖਾਣ ਜਾਏ ਵਿਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਭਯੂ ਰਾਵ ਕੀ ਬੂਪਾ ਅੰਡਾ ਜੇਰ ਜਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਜਦੀਨੀ ਕਹੂੰ ਭੂਲ ਰਾਜਾ ਹਵ ਬੈਠਾ ਕਹੂੰ ਸਿਮਟ ਬਹਿ ਸੰਗਰ ਕੈਠਾ ਸ੍ਰਿਸ਼ਟੀ ਦੇ ਸ੍ਰਿਸ਼ਟ ਦਿਖਾਏ ਚਮ ਸਿਗਰੀ ਸ੍ਰਿ

ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੀ ਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਮ ਸੁਖਮਨੇ।

ਤੁਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕਿਉ ਆਨੰਦ ਹੈ ਆਨੰਦ ਗੁਰੂ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਮੂਲਾ ਫਿਰੇ ਦਹਿਦ ਸਕ ਨਾਮ ਲਾ ਸੁਵਾਰਿਆ ਗੁਰੂ ਪ੍ਰਸਾਦੀ ਮਨ ਮਾਇਆ ਨਿਰਮਲ ਜਿੰਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।

ਹੁਕਮ ਮੰਨਿਓ ਗੁਰੂ ਕੇਰਾ ਕਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋਖ ਦਿਓ ਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣਮਨ ਮੇਰਿਆ। ਏ ਮਾਇਆ ਮੂਣੀ ਜਨੇਤ ਪਰਮ ਬੁਲਾਇਆ, ਮੈਂ ਤਾਂ ਮੂਣੀ ਤਨੈ ਕੀਤੀ ਜਿਨ

ਸੰਭਾਲੇ, ਤੂੰ ਸਦਾ ਸੱਚ ਸੰਭਾਲੇ, ਅਗਮ ਅਗੂ ਚਿਰਾ ਧੀਰਾ ਅੰਦਰ ਪਾਇਆ, ਅੰਤੋ ਨਾ ਪਾਇਆ ਗਨੈ ਧੀਰਾ, ਆਪਣਾ ਆਪ ਤੂੰ ਜਾਣ ਹੈ, ਜੀਅ ਜੰਦ ਸਭ ਖੇਲ ਤੀਰਾ ਕਹਿ ਕੂ ਆਪ ਖਾਣੇ, ਆਖੇ ਤਾਂ ਵੇਖਾ ਸਭ ਤੂੰ ਹੈ, ਜਿਨ ਜਗਤੋ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ, ਧੀਰਾ ਅੰਦਰ ਪਾਇਆ, ਸੂਰ ਡਾਰ ਮੁਨਗਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀਅ ਜੰਦ ਸਾ ਤੁਦ ਪਾਏ ਵੇ ਪਰਸਨ ਆਇਆ, ਲਾਭ ਲੋ ਬੰਕਾ ਚੂਕਾ ਸਤਿਗੁਰੂ ਮੱਲਾ ਪਾਇਆ।

ਵਾਹਿਗੁਰੂ ਤੇ ਬਚੱਲਾ ਸੁਆਮੀ ਹੋਰ ਕਿਆ ਜਨਮ ਤੇਰੇ ਜੇਬ ਤੂੰ ਚਲਾਹੇ ਤੇ ਵਾਹ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬਾ ਜਿਉਂ ਪਾਵਾ ਤਮੈਂ ਚਲਾ ਵਹੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਨਕਾ ਮਨੁਸਿਆ ਜਿੰਤਰੋਂ ਲਿਖਿਆ ਆਇਆ ਕਮਰੇ ਕਨੇਰੇ ਗੱਲਾਂ ਕਰੈ ਗੱਲਾਂ ਗੱਲੀ ਨਾ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ

ਸਜੀ ਸਸਾ ਨਾ ਜਾਈ ਨਾ ਜਾਏ ਸਸਾ ਕਦਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਦੂਤਾ ਜਾਏ ਮਾਨ ਧੂਵੋ ਸ਼ਬਦ ਲਾਗੋ ਅਰਸੋਂ ਅਰਜਨ ਲਾਏ ਕਹਿ ਨਾਨਕ ਗੁਰ ਪ੍ਰਸਾਦੀ।

ਸਮਾਪਤਮ ਸੋ ਸੁਣੈ ਨਾਹੀ ਫਿਰੈ ਜੁਮ ਬੇਤਾਲਿਆ ਕਹਿ ਨਾਨਕ ਜੇ ਸਤ ਜਿਆ ਘੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਆ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਘੂੜ ਕੀ ਸੇ ਪਹੁੰਚਾ ਨਾਹੀ ਮਨਸਾ ਸਾਸ ਸਮਾਣੀ

ਦੇਖੋ ਮਨ ਸਰਗੁਰੂ ਮੁਕਤ ਨ ਪਾਏ ਆਪ ਹੋ ਸਿੱਖ ਸਰਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕਾ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਬੀਵਾ ਅੰਮ੍ਰਿਤ ਸਦਾ ਰੋ ਹਰ ਰੰਗ ਜਪ ਇਹੋ ਸਾਰੰਗ ਬਾਣੀ ਕਹਿ ਰੰਗ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਰਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰ ਲੈ ਮਾਇਆ ਬੋਲਣ ਭੈਰ ਬਾਣੀ ਕਹਿ ਨਾਨਕ ਸਰਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਦਿਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਲੇ।

ਸਿਵ ਸਕਤੀ ਆਪ ਪਾਈ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆਪ ਵੇਖਿਆ ਗੁਰਮੰਗ ਸੇ ਵਜਾਏ ਧੂੜੇ ਮੰਦਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਵਾਏ ਕਹਿ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤੈ ਸਾਰਣ ਜਾਣੀ ਤੱਤੈ ਸਾਰਣ ਜਾਣੀ ਗੁਰੂ ਬਾਜੋਂ ਤੱਤੈ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਮਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ ਜਿਸਨੂੰ ਅੰਦਰ ਹਲ ਲਾਗਾ ਜਾਗਤ ਰਹਿਣ ਵਿਹਾਣੀ

ਨਿਵਲਾਗੀ ਦਿਨ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਰਣਾ ਪਾਇਆ ਜਾਏ ਮੁਰਣਾ ਪਾਇਆ ਜਾਏ ਕਿਸੈ ਵਿੱਚੋਂ ਰਹਿ ਲੋ ਬਿਰਲਾਏ ਆਸਾ ਸਤਿਗੁਰ ਜੀ ਮਿਲਾ ਤੈਨੂੰ ਸਤਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਹਰ ਵਸੀਮ ਆਏ।

ਸਨਾਤਮੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤਾ ਕਿਤਾ ਜਿਚਰਾ ਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਆ ਹਰ ਰਸ ਬਹੁ ਨ ਤ੍ਰਿਸ਼ਨਾ ਲਾਗਾ ਆਏ ਇਹ ਵਾਰਸ ਕਰਮੀ ਪਾਈਐ ਸਤਿਗੁਰ ਮਿਲੈ ਦਿਸਿਆਏ ਕਹਿ ਨਾਨਕ ਹੋਰ ਅੰਦਰਾ ਸਾਹਿਬ ਵਿਸਰੇ ਜਾਂ ਹਰ ਵਸੀ ਮਨੇ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੌਜੂਦ ਰੱਖੀ ਤਾਂ ਤੂੰ ਨਿਮੇ ਆਇਆ ਆਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ

ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨੇ ਸਖੀਆ ਸੋਦੂ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪ੍ਰਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾ ਹਰ ਸੁਭੂ ਕਹਿ ਰਾਨੁ ਮ੍ਰਵਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਸਿਜਨਮੈ ਆਏ ਕਹਿ ਕਹਿ ਤੁਰ ਕਰਮ ਕਮਾਇਆ ਕੇ ਕਰਮ ਕਮਾਇਆ ਤੁਰ ਸਰੀਰਾ ਜਾਂ ਤੁਮ ਨਿਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਨਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਬਾਜੋ ਦਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਦਦਰੀ ਹਾਰ ਨਿਹਾਲਿਆ ਇਉ ਵਿਸੰਸਾ ਤੁਮ ਦੇਖਦੇ ਇਉ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਮੁੰਜ

ਬਿਠਾਏ, ਸਰੀਰ ਲਾਏ, ਸੁਣੋ ਸਤਿਬਾਣੀ। ਜੇ ਸੁਣੀ ਮੰਦਰ ਹਰਿਆ ਹੋਆ, ਰਸਨਾ ਰਾਸ ਮਾਣੀ, ਸੱਚ ਅਲੱਖ ਵਡਾਣੀ, ਤਾਂ ਕੀ ਕਰ ਕਹੀ ਨਾ ਜਾਏ। ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚਾ ਸੁਣੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਬਾਰੇ, ਪ੍ਰਗਟ ਕੀਏ ਦਸਵਾਂਗ ਪਦਰਖਾਇਆ।

ਜਾਇਆ। ਇਹੋ ਸਾਚਾ ਸੁਹੇਲਾ ਸਾਚਾ ਕਰ ਗਾਵਹੁ, ਗਾਵਹੁ ਤਾਂ ਸੁਹੇਲਾ, ਘਰ ਸਾਚਾ ਜਿਸੈ ਸਦਾ ਸੱਚ ਦਿਆ ਵਹੇ। ਸਚੋ ਤੇ ਆਵੈ ਜਾਂ ਦੁਰਬਾਵੈ, ਗੁਰਮਾਂਜਨਾ ਬਜਾ ਵਹੇ। ਇਹੋ ਸਤ ਸਭਨਾ ਕਾ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰਨਾ ਉਹਨੇ ਦਿਆਵੈ ਧਾਏ। ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ,

ਹੇ ਗੁਰੂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨਿਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ, ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ।

ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਬਿਰਾਜਮਾਨ ਹੋ ਕਰਕੇ ਸਮੂਹ ਸੰਗਤ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ ਜੀ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਕਿਰਪਾ ਕਰੋ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ

ਬਹਾਰਿਆ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਧਾਰੇ ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦੀਓ ਗੁਰੂ ਰਾਮਦਾਸ ਦਰਸ਼ਨ ਅੰਮ੍ਰਿਤ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਵਾਨ ਪੁਰਖ ਗੁਰ ਅਰ

ਤੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਪ ਵਿਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਰ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧਕ ਪਾਇਆ, ਬੌਧਕ ਪਾਇਆ, ਦੂਜਾ ਪਾਇਆ ਬਸਰ ਨਾ ਪੈਰੇ, ਅਹਿਣਸ ਕਹਿ ਰੇ ਮੂਣ ਵੇ ਗੁੱਤਾ ਕਿਉਂ ਜਾਗੈ, ਗੁਰਬਣ ਸੂਤਾ ਪਾਗੋ ਪੇ ਤਾਣਾ, ਆਪਣਾ ਕੀਆ ਕਮਾਣਾ। ਅਲ ਮਲਖਾਈ ਸਰਸ਼ਾਈ ਪਾਏ, ਮੂਰਖੰਦ ਪਤ ਗਵਾਈ, ਬਣਨਾਵੇ ਕੁਛ ਸਾਇਨਾ ਪਾਈ, ਰਹਿ ਬਾਣੀ ਮਣੀ ਮਸਾਣੀ, ਅੰਦਣਾ ਜਾਣੇ ਪਰ ਪੁਛਤਾਣੀ।

ਤੋਏ ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਨ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਜਾਣੀਏ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕਹਿ ਵਿੱਚ ਦੇਹ ਕਰਤਾ ਪੀਓ ਸੱਚ ਤਾਂ ਪ੍ਰਜਾਣੀਏ ਜਾਂ ਸਿੱਖ ਸੱਚੀ ਲੈ ਦਿਆ ਜਾਣੇ ਜੀ ਕਿ ਸੁਨਦਾਨ ਕਰੇ ਸੱਚ ਤਾਂ ਪ੍ਰਜਾਣੀਏ ਜਾਂ

ਸੋਰਠ ਮਹੱਲਾ ਪੰਜਵਾਂ ਅਬਿਨਾਸ਼ੀ ਜੀਵਨ ਕੋ ਦਾਤਾ ਸਿਮਰਤ

ਬਿਰਲਾ ਪਵੇ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਹੋਈ।

जप गुर गोपाल प्रभ सोई, जाकी शरण।

ਵੱਡ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਗੁਰੂ ਗਜੀਨ ਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸੋਰਠ ਰਾਗ ਦੀ ਬਾਣੀ ਹੈ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਦੇ ਬੋਲ ਹਨ, ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ। ਅਬਿਨਾਸੀ ਦਾ ਭਾਵ ਹੈ ਜੋ ਨਾਸ਼ ਨਹੀਂ ਹੁੰਦਾ। ਜੀਵਨ ਕੋ ਦਾਤਾ ਜੋ ਇਹਨਾਂ ਜੀਵਾਂ ਨੂੰ ਦਾਤਾਂ ਵੀ ਦਿੰਦਾ ਹੈ। ਇਹ ਬਾਣੀ ਵਾਰ ਵਾਰ ਗੱਲ ਆਖਦੀ ਹੈ ਕਿ ਉਹ ਇੱਕੋ ਇੱਕ ਐਸਾ ਦਾਤਾ ਹੈ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ ਅਤੇ ਜਿਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਕਦੇ ਘਾਟਾ ਨਹੀਂ ਹੁੰਦਾ, ਤੋਟਾ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਦੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਆਪਾਂ ਵਾਰ ਵਾਰ ਪੜ੍ਹਦੇ ਹਾਂ। ਇਹ ਤੇ ਸਾਡਾ ਇਸ ਗੱਲ 'ਤੇ ਮਨ ਦਾ ਅਕੀਦਾ, ਮਨ ਦੀ ਭਾਵਨਾ ਬਣ ਜਾਏ ਕਿ ਇੱਕ ਹੀ ਦਾਤਾ ਹੈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਇਹ ਬੁਝਾਰਤ ਗੁਰੂ ਦੇ ਰਾਹੀਂ ਬੁੱਝੀ ਜਾਏਗੀ ਕਿ ਜਿਤਨੇ ਵੀ ਜੀਵ ਹਨ ਉਹਨਾਂ ਦਾ ਦਾਤਾ ਇੱਕ ਹੀ ਹੈ, ਕੋਈ ਦੂਜਾ ਨਹੀਂ ਹੈ। ਔਰ ਨਾਲ ਦੀ ਨਾਲ ਗੁਰੂ ਨਾਨਕ ਦੇਵ ਕਹਿੰਦੇ, ਸੋ ਮੈਂ ਵਿਸਰ ਨਾ ਜਾਈ। ਫਿਰ ਐਸਾ ਦਾਤਾ ਜੋ ਇੱਕ ਹੈ ਔਰ ਸਾਰੇ ਜੀਵਾਂ ਦਾ ਹੈ, ਉਹ ਮੇਰੇ ਮਨ ਵਿੱਚੋਂ ਭੁੱਲੇ ਨਾ, ਵਿਸਰੇ ਨਾ। ਉਹਦੀ ਯਾਦ ਹਰ ਵੇਲੇ ਅੰਦਰ ਬਣੀ ਰਹੇ। ਇਸੇ ਕਰਕੇ ਬਾਣੀ ਆਖਦੀ ਹੈ ਕਿ ਉਹ ਭੁੱਲੇ ਨਾ, ਉਹਨੂੰ ਤੂੰ ਚੇਤੇ ਕਰਦਾ ਰਹਿ, ਵਾਰ ਵਾਰ ਯਾਦ ਕਰਦਾ ਰਹਿ। ਵਾਰ ਵਾਰ ਚੇਤੇ ਕਰਨ ਦਾ ਇਹੀ ਭਾਵ ਹੈ, ਯਾਦ ਕਰਨ ਦਾ ਇਹੀ ਭਾਵ ਹੈ ਕਿ ਉਹ ਵਾਰ ਵਾਰ ਸਾਨੂੰ ਭੁੱਲ ਜਾਂਦਾ ਹੈ, ਵਾਰ ਵਾਰ ਸਾਨੂੰ ਵਿਸਰ ਜਾਂਦਾ। ਉਹਦਾ ਵਿਸਰਨਾ ਮਨੁੱਖ ਦੀ ਜ਼ਿੰਦਗੀ ਦੀ ਸਾਰਿਆਂ ਤੋਂ ਵੱਡੀ ਖੁਆਰੀ ਹੈ, ਵੱਡਾ ਦੁੱਖ ਹੈ। ਵਿਸਰਨ ਕਰਕੇ ਭਟਕਣਾ ਹੈ, ਉਹਨੂੰ ਭੁਲਾਉਣ ਕਰਕੇ ਦੁੱਖ ਹਨ, ਬੜੇ ਬੋਲ ਆਉਣਗੇ। ਹਰ ਵਿਸਰਤ ਸਦਾ ਖੁਆਰੀ। ਇੱਕ ਵੇਲੇ ਨਹੀਂ, ਦੋ ਵੇਲੇ ਨਹੀਂ, ਕਿਸੇ ਇੱਕ ਸਮੇਂ ਨਹੀਂ, ਸਦਾ ਹੀ ਉਹਦੀ ਜ਼ਿੰਦਗੀ ਵਿੱਚ ਖੁਆਰੀ ਬਣੀ ਰਹਿੰਦੀ ਹੈ, ਭਟਕਣਾ ਬਣੀ ਰਹਿੰਦੀ ਹੈ, ਜੋ ਹਰੀ ਨੂੰ ਵਿਸਾਰਦਾ ਹੈ। ਲੇਕਿਨ ਨਾਲ ਦੀ ਨਾਲ ਫਿਰ ਸਤਿਗੁਰੂ ਦੂਜੇ ਪਾਸੇ ਕਹਿੰਦੇ, ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਉਹਨਾਂ ਨੂੰ ਫਿਰ ਇਹ ਧੋਖਾ ਠੱਗੀ ਨਹੀਂ ਵਿਆਪਦੀ ਜਿਨ੍ਹਾਂ ਨੂੰ ਤੇਰੀ ਟੇਕ ਹੈ, ਤੇਰਾ ਹੀ ਆਸਰ ਹੈ।
ਜਿਸੇ ਹੀ ਸ਼ਬਦ ਵਿੱਚ ਅੱਗੇ ਸਤਿਗੁਰੂ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜ਼ਾਰੀ। ਉਹ ਜ਼ਹਿਰ ਰੂਪੀ ਅੱਗ ਹੈ, ਸੱਪ ਦੇ ਅੰਦਰ ਹੈ, ਉਹਨੂੰ ਅੰਦਰੋਂ ਅੰਦਰ ਹੀ ਜ਼ਹਿਰ ਸਾੜਦਾ ਹੈ, ਦੁਖੀ ਕਰਦਾ। ਜੀਵਨ ਬਲ ਰਿਹਾ ਹੈ, ਸੜ ਰਿਹਾ ਹੈ। ਸੱਪ ਦੀ ਜ਼ਹਿਰ ਸਾਨੂੰ ਭਾਵੇਂ ਨਹੀਂ ਦਿਸਦੀ, ਸਾਨੂੰ ਭਾਵੇਂ ਦਿਖਾਈ ਨਹੀਂ ਦਿੰਦੀ, ਪਰ ਇਹਦਾ ਮਤਲਬ ਇਹ ਨਹੀਂ ਕਿ ਸੱਪ ਦੇ ਵਿੱਚ ਵਿਸ਼ ਨਹੀਂ ਹੈ, ਜ਼ਹਿਰ ਨਹੀਂ ਹੈ। ਸੱਪ ਦੀ ਵਿਸ਼, ਸੱਪ ਦੀ ਜ਼ਹਿਰ ਭਾਵੇਂ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ, ਪਰ ਹੈ ਜ਼ਰੂਰ। ਸਰਪ ਜੈਸੀ ਅਰਜ਼ਾਰੀ, ਉਮਰ ਭਾਵੇਂ ਉਹਦੇ ਵਾਂਗੂੰ ਬੜੀ ਲੰਬੇਰੀ ਹੋਵੇ, ਪਰ ਸਤਿਗੁਰੂ ਕਹਿੰਦੇ ਉਹ ਆਰਯੂ ਲੰਬੀ ਨਿਖੇਧ ਆਰਯੂ ਹੈ, ਸੱਪ ਵਰਗੀ ਹੈ, ਦੁੱਖਦਾਇਕ ਹੈ। ਦੂਜੇ ਪਾਸੇ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੀ। ਨੌ ਖੰਡ ਪ੍ਰਿਥਵੀ ਦਾ ਮਾਲਕ ਬਣ ਜਾਏ, ਹੁਕਮਰਾਨ ਬਣ ਜਾਏ। ਨੌ ਖੰਡ ਮੰਨੇ ਨੇ ਇਸ ਬ੍ਰਹਿਮੰਡ ਦੇ ਵਿੱਚ, ਬਾਣੀ ਨੇ ਵੀ, ਖੋਜ ਕਰਤਾ ਜਿਹੜੇ ਨੇ ਉਹਨਾਂ ਖੋਜੀਆਂ ਨੇ ਵੀ। ਨੌ ਖੰਡ ਦਾ ਭਾਵ ਹੈ ਨੌ ਟੁਕੜੇ ਹਨ। ਕੋਈ ਨਵਾਂ ਖੰਡਾਂ ਉੱਤੇ ਹੀ ਆਪਦਾ ਹੁਕਮ ਚਲਾ ਲਵੇ, ਅਜੇ ਐਸਾ ਹੋਇਆ ਤਾਂ ਨਹੀਂ। ਇਸ ਜ਼ਮੀਨ ਧਰਤੀ ਉੱਤੇ ਜਿੱਥੇ ਆਪਾਂ ਰਹਿੰਦੇ ਹਾਂ, ਸਾਰੀ ਦੀ ਸਾਰੀ ਧਰਤੀ 'ਤੇ ਕਿਸੇ ਨੇ ਵੱਸ ਨਹੀਂ ਕੀਤੀ। ਪਰ ਜੇਕਰ ਕੋਈ ਕਰ ਵੀ ਲਵੇ, ਨੌ ਖੰਡਾਂ ਉੱਤੇ ਵੀ ਉਹਦਾ ਹੁਕਮ ਚੱਲਣ ਲੱਗ ਪਵੇ। ਨਵ ਖੰਡਨ ਕੋ ਰਾਜ ਕਮਾਵੇ, ਇੰਨਾ ਵੱਡਾ ਰਾਜਾ, ਇੰਨੀ ਵੱਡੀ ਸੱਤਾ ਤਾਕਤ ਦਾ ਮਾਲਕ, ਇੰਨਾ ਬਲਸ਼ਾਲੀ ਹੋਣ ਤੋਂ ਬਾਅਦ ਵੀ ਨਾਮ ਤੋਂ ਹੀ ਨਾ। ਅੰਤ ਚੱਲੇ ਗੋ ਹਾਰੀ, ਗੋ ਦਾ ਭਾਵ ਚਲਾ ਜਾਏਗਾ, ਹਾਰ ਕੇ ਆਪਣੇ ਆਪ ਤੋਂ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਗੁਣਾਂ ਦੇ ਖਜ਼ਾਨੇ ਜਿਹਦੇ ਵਿੱਚ ਬੇਅੰਤ ਗੁਣ ਹਨ, ਅਥਾਹ ਗੁਣ ਹਨ, ਇਹਨਾਂ ਗੁਣਾਂ ਨੂੰ ਕਿਹਨੇ ਗਾਇਆ? ਜਾ ਕੋ ਕਿਰਪਾ ਧਾਰੀ, ਜਿਨ੍ਹਾਂ ਉੱਤੇ ਕਿਰਪਾ ਧਰੀ ਗਈ, ਰੱਖੀ ਗਈ, ਸਥਾਪਿਤ ਹੋ ਗਈ, ਉਹ ਕਿਰਪਾ ਦੇ ਪਾਤਰ ਬਣ ਗਏ। ਸਤਿਗੁਰੂ ਅੱਜ ਦੇ ਹੁਕਮਨਾਮੇ ਵਿੱਚ ਕਿਰਪਾ ਕਰ ਰਹੇ ਨੇ, ਅਵਿਨਾਸ਼ੀ ਹੈ, ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਸਿਮਰਤ ਸਭ ਮਲਕ ਹੋਈ, ਜਿਸ ਦਾ ਸਿਮਰਨ ਕੀਤਿਆਂ ਮੈਲ ਖੋਈ ਲੈ ਜਾਂਦੀ ਹੈ, ਉੱਤਰ ਜਾਂਦੀ ਹੈ। ਇਹ ਉਹ ਮੈਲ ਹੈ ਜੋ ਮਨ ਨੂੰ, ਬੁੱਧੀ ਨੂੰ ਲੱਗੀ ਹੋਈ ਹੈ, ਜੋ ਦਿਸਦੀ ਨਹੀਂ, ਦਿਖਾਈ ਨਹੀਂ ਦਿੰਦੀ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਗੁਣ ਨਿਧਾਨ ਹਨ ਭਗਤੀ, ਇਹ ਇੱਕ ਭਾਂਡਾ ਭਰਿਆ ਹੋਇਆ ਹੈ। ਭਾਂਡੇ ਵਿੱਚ ਚੰਗੀ ਵਸਤੂ ਵੀ ਪੈਂਦੀ ਹੈ, ਮਾੜੀ ਵਸਤੂ ਵੀ ਪੈਂਦੀ ਹੈ। ਪਰਮਾਤਮਾ ਦੀ ਭਗਤੀ ਦਾ ਜਿਹੜਾ ਭਾਂਡਾ ਹੈ, ਖਜ਼ਾਨਾ ਹੈ, ਉਹਦੇ ਗੁਣਾਂ ਦੇ ਨਾਲ ਨਕਾਨਕ ਭਰਿਆ ਹੋਇਆ ਹੈ। ਕੋਈ ਵਿਰਲਾ ਹੈ ਇਸ ਭਾਂਡੇ ਵਿੱਚੋਂ ਗੁਣਾਂ ਦੀ ਦਾਤ ਪ੍ਰਾਪਤ ਕਰੇਗਾ। ਗੁਰੂ ਅਰਜਨ ਦੇਵ ਕਹਿੰਦੇ ਨੇ ਉਹਦੇ ਗੁਣ ਬੇਅੰਤ ਨੇ, ਉਹਦੀ ਨਦਰ ਵੱਡੀ ਹੈ, ਵੱਡਾ ਦਾਤਾ ਤਿਲ ਨਾ ਤਮਾਈ। ਵੱਡਾ ਦਾਤਾ ਹੈ, ਤਮਾ ਤਿਲ ਮਾਤਰ ਵੀ ਨਹੀਂ ਕਿ ਬਦਲੇ ਵਿੱਚ ਮੈਨੂੰ ਕੋਈ ਯਾਦ ਕਰੇ, ਸਿਫਤ ਕਰੇ। ਗੁਰੂ ਅਰਜਨ ਦੇਵ ਕਹਿੰਦੇ ਉਂਜ ਤੈਨੂੰ ਉਹਦੇ ਕੀਤੇ ਹੋਏ ਪਰ ਉਪਕਾਰ ਨੂੰ ਚੇਤੇ ਰੱਖ ਕੇ ਉਹਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ, ਜਿੱਥੇ ਜਿੱਥੇ ਜੀਵ ਪੈਦਾ ਕੀਤੇ ਉੱਥੇ ਉੱਥੇ ਉਹਨਾਂ ਦੀ ਰੱਖਿਆ ਕਰਨ ਵਾਲਾ, ਮੇਰੇ ਮਨ ਉਹਨੂੰ ਗਾਉਂਦਾ ਰਹਿ। ਜਾ ਕੀ ਸ਼ਰਨ ਪਿਆ ਸੁੱਖ ਪਾਈਐ,
ਬਾਹੜ ਦੁੱਖ ਨਾ ਹੋਈ। ਬਾਹੜ ਦਾ ਭਾਵ ਹੈ ਮੁੜ ਕੇ ਦੁਬਾਰਾ। ਇੱਕ ਤਾਂ ਉਹ ਸੁੱਖ ਹੈ ਨਾ ਜੋ ਕਦੇ ਆਉਂਦਾ ਹੈ ਫਿਰ ਮੁੜ ਕੇ ਚਲਾ ਜਾਂਦਾ ਹੈ, ਫਿਰ ਮੁੜ ਕੇ ਦੁੱਖ ਆ ਜਾਂਦੇ ਨੇ। ਮਨੁੱਖ ਦੀ ਜ਼ਿੰਦਗੀ ਕਦੇ ਦੁੱਖ ਵਿੱਚ ਹੈ, ਕਦੇ ਸੁੱਖ ਵਿੱਚ ਹੈ, ਕਦੇ ਖੁਸ਼ੀ ਵਿੱਚ ਹੈ, ਕਦੇ ਗਮੀ ਵਿੱਚ ਹੈ, ਕਦੇ ਚਿੰਤਾ ਵਿੱਚ ਝੂਰੇ ਵਿੱਚ ਹੈ। ਪਰ ਇੱਕ ਆਤਮਕ ਆਨੰਦ ਹੈ, ਆਤਮਕ ਸੁੱਖ ਹੈ ਜਿਸ ਦਾ ਜ਼ਿਕਰ ਸਤਿਗੁਰੂ ਕਰ ਰਹੇ ਨੇ, ਜੋ ਗੁਰੂ ਦੀ ਸ਼ਰਨ ਵਿੱਚੋਂ ਮਿਲਦਾ ਹੈ, ਜਾਂ ਕਿ ਸ਼ਰਨ ਪਿਆ ਉਹਦੀ ਸ਼ਰਨ ਵਿੱਚ ਪੈਣ ਕਰਕੇ ਸੁੱਖ ਪਾਈਏ, ਆਤਮਕ ਆਨੰਦ ਪ੍ਰਾਪਤ ਹੋ ਜਾਂਦਾ। ਇਹ ਆਨੰਦ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਇਹ ਬੋਲ ਪੜ੍ਹਦੇ ਹਾਂ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ। ਉਂਝ ਤੇ ਹਰ ਕੋਈ ਆਨੰਦ ਆਨੰਦ ਕਹਿੰਦਾ ਹੈ, ਲੇਕਿਨ ਜੋ ਹਕੀਕੀ ਆਨੰਦ ਹੈ, ਜੋ ਸੱਚਾ ਆਨੰਦ ਹੈ, ਉਹ ਗੁਰੂ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ। ਉਂਝ ਤੇ ਬੰਦੇ ਦੀ ਫਿਤਰਤ ਬਣ ਗਈ ਹੈ, ਸੁਭਾਅ ਬਣ ਗਿਆ ਹੈ, ਕੁਝ ਵੀ ਪ੍ਰਾਪਤ ਹੋ ਜਾਏ ਕਹਿੰਦਾ ਆਨੰਦ ਹੀ ਆਨੰਦ ਹੈ। ਰਸਦਾਇਕ ਭੋਜਨ ਪ੍ਰਾਪਤ ਹੋ ਜਾਏ ਤਾਂ ਵੀ ਆਨੰਦ ਆਨੰਦ ਕਹਿੰਦਾ ਹੈ। ਕੋਈ ਮਨ ਇੱਛੀ ਵਸਤੂ ਮਿਲ ਜਾਏ ਤਾਂ ਵੀ ਕਹਿੰਦਾ ਬਹੁਤ ਹੀ ਆਨੰਦ ਹੈ। ਜਿਸ ਆਨੰਦ ਦੀ ਗਾਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰਦੀ ਹੈ, ਉਹ ਗੁਰੂ ਤੋਂ ਬਿਨਾਂ ਨਹੀਂ ਹੈ, ਗੁਰੂ ਤੋਂ ਬਿਨਾਂ ਉਹ ਮਿਲਦਾ ਨਹੀਂ, ਗੁਰੂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਕਹਿਣ ਨੂੰ ਤਾਂ ਹਰ ਕੋਈ ਕਹਿ ਦਿੰਦਾ, ਗੁਰੂ ਅਮਰਦਾਸ ਕਹਿੰਦੇ ਨੇ, ਲੇਕਿਨ ਇਹ ਜਿਹੜਾ ਆਨੰਦ ਹੈ ਗੁਰੂ ਤੋਂ ਹੀ ਜਾਣਿਆ ਜਾ ਸਕਦਾ। ਅਗਰ ਗੁਰੂ ਤੋਂ ਬਿਨਾਂ ਤੈਨੂੰ ਕੁਝ ਮਿਲ ਰਿਹਾ ਹੈ, ਉਹ ਆਨੰਦ ਨਹੀਂ ਹੈ, ਜੋ ਸਦੀਵੀ ਆਨੰਦ ਹੁੰਦਾ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰੇ ਆ। ਅੰਦਰੋਂ ਜਿਨ੍ਹਾਂ ਦਾ ਮੋਹ ਟੁੱਟ ਜਾਂਦਾ ਹੈ, ਉਹਨਾਂ ਨੂੰ ਅੰਦਰੋਂ ਗੁਰੂ ਦਾ ਸ਼ਬਦ ਸੁਧਾਰ ਦਿੰਦਾ ਹੈ, ਸਵਾਰ ਦਿੰਦਾ ਹੈ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣੇ ਆ, ਇਹ ਗੁਰੂ ਤੋਂ ਹੀ ਜਾਣਿਆ ਜਾ ਸਕਦਾ, ਹੋਰ ਕਿਤੇ ਉਹ ਨਹੀਂ। ਜਿਸ ਦੀ ਸ਼ਰਨ ਵਿੱਚ ਪੈ ਕੇ ਸੁੱਖ ਪ੍ਰਾਪਤ ਹੁੰਦੇ ਨੇ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਹੜ ਦੁੱਖ ਨਾ ਹੋਈ, ਫਿਰ ਦੁਬਾਰਾ ਦੁੱਖ ਆਉਂਦਾ ਹੀ ਨਹੀਂ, ਰਹਾਓ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੇ ਨਾਲ ਸਾਧ ਸੰਗਤ, ਗੁਰੂ ਦਾ ਦਰ, ਸਤਸੰਗੀ ਜਿੱਥੇ ਬੈਠਦੇ ਨੇ ਉਹ ਪ੍ਰਾਪਤ ਹੁੰਦੀ ਹੈ ਵੱਡੇ ਭਾਗਾਂ ਦੇ ਨਾਲ। ਇਸ ਸਤਸੰਗ ਵਿੱਚ ਆਪਣਾ ਆਪ ਭੇਟਾ ਕਰਨ ਦੇ ਨਾਲ ਦੁਰਮਤ ਖੋਈ, ਭੈੜੀ ਮਤ ਗਵਾਚ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਆਪਣਾ ਆਪ ਭੇਟਾ ਕਰਨਾ, ਉਹ ਵੀ ਗੁਰੂ ਦੇ ਚਰਨਾਂ ਵਿੱਚ ਸਤਸੰਗਤ ਵਿੱਚ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਸੰਗਤ ਦਾ ਬੜਾ ਵੱਡਾ ਰੁਤਬਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਧ ਸੰਗਤ ਦੀ ਬੜੀ ਵੱਡੀ ਵਡਿਆਈ ਹੈ। ਗੁਰੂ ਸਾਹਿਬਾਨਾਂ ਤੋਂ ਹੀ ਇਸ ਦੀ ਉਸਤਤ ਹੈ, ਇਸ ਦੀ ਵਡਿਆਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਭਗਤ ਹੋਏ ਨੇ, ਸਤ ਸੰਗਤ ਦੀ ਗਾਥਾ ਉਹਨਾਂ ਭਗਤਾਂ ਦੀ ਬਾਣੀ ਵਿੱਚ ਵੀ ਆਉਂਦੀ ਹੈ। ਧਰਮਸ਼ਾਲਾਵਾਂ ਦੇ ਵਿੱਚ ਜਾ ਕੇ ਰੱਬੀ ਪੈਗੰਬਰ ਉਸ ਪਰਮਾਤਮਾ ਦੀ ਇਬਾਦਤ ਕਰਦੇ ਸਨ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਜਿੱਥੇ ਜਾਂਦੇ ਸਨ ਉੱਥੇ ਧਰਮਸ਼ਾਲਾ ਦੀ ਸਥਾਪਤੀ ਕੀਤੀ ਜਾਂਦੀ ਸੀ, ਤਾਂ ਕਿ ਪਰਮਾਤਮਾ ਨੂੰ
ਧਿਆਉਣ ਵਾਲੇ ਆਰਾਧਨ ਕਰਨ ਵਾਲੇ ਇਕੱਤਰਿਤ ਹੋ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਣ। ਕੁਝ ਧਰਮਸ਼ਾਲਾਵਾਂ ਦਾ ਜ਼ਿਕਰ ਇਤਿਹਾਸ ਦੇ ਅੰਦਰ ਵਾਰ ਵਾਰ ਆਉਂਦਾ ਹੈ, ਵਾਰ ਵਾਰ, ਔਰ ਪੱਕੇ ਤੌਰ 'ਤੇ ਸਤਿਗੁਰੂ ਜੀ ਨੇ ਧਰਮਸ਼ਾਲਾਵਾਂ ਬਣਾ ਦਿੱਤੀਆਂ, ਉੱਥੇ ਸਤ ਸੰਗਤ ਪੱਕੀ ਬੰਨ੍ਹ ਦਿੱਤੀ। ਹੁਕਮਨਾਮੇ ਵਿੱਚ ਪਾਤਸ਼ਾਹ ਕਹਿੰਦੇ ਇਹ ਵੱਡੇ ਭਾਗਾਂ ਦੇ ਰਾਹੀਂ ਪ੍ਰਾਪਤੀ ਹੁੰਦੀ ਹੈ, ਇੱਥੇ ਬੈਠ ਕੇ ਮਨ ਦੀ ਮੈਲ ਲਹਿ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ। ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ। ਹਿਰਦੈ ਦਾ ਭਾਵ ਹੈ ਹਿਰਦਾ, ਪਰੋਈ ਦਾ ਭਾਵ ਹੈ ਜਿਵੇਂ ਮਾਲਾ ਦੇ ਮਣਕੇ, ਫੁੱਲਾਂ ਦੀ ਮਾਲਾ ਧਾਗੇ ਦੇ ਵਿੱਚ ਪਰੋ ਦਿੱਤੀ ਜਾਂਦੀ ਹੈ, ਉਹ ਇੱਕ ਲੜੀਬੱਧ ਬਣ ਜਾਂਦੇ ਨੇ ਮਣਕੇ। ਜਿਨ੍ਹਾਂ ਨੇ ਪਾਤਸ਼ਾਹ ਕਹਿੰਦੇ ਤੇਰੇ ਨਾਮ ਨੂੰ ਹਿਰਦੇ ਵਿੱਚ ਸਿਉਂਤਾ ਹੋਇਆ ਹੈ, ਪਰੋਤਾ ਹੋਇਆ ਹੈ, ਤਿੰਨ ਕੀ ਧੂਰ ਨਾਨਕ ਦਾਸ ਬੰਛ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਬੰਛਦਾ ਹਾਂ, ਉਹਨਾਂ ਦੇ ਚਰਨਾਂ ਦੀ ਖਾਕ ਦੀ ਲੋਚਾ ਰੱਖਦਾ ਹਾਂ। ਮਨ ਵਿੱਚ ਤਾਂ ਗਏ ਕਿ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਏ। ਕਬੀਰ ਸਾਹਿਬ ਜੀ ਨੇ ਤਾਂ ਬਹੁਤ ਵੱਡੀ ਗੱਲ ਆਖੀ ਹੈ, ਕਬੀਰ ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ, ਤਾ ਕੇ ਪੱਗ ਕੀ ਪਨਹੀ ਮੇਰੇ ਤਨ ਕੋ ਚਾਮ। ਮੇਰੇ ਤਨ ਦੀ ਚਮੜੀ ਅਤੇ ਪਨਹੀ ਦਾ ਭਾਵ ਜੁੱਤੀ ਜੇ ਬਣ ਜਾਏ, ਕਿਹਨਾਂ ਦੇ ਜੋ ਸੁਪਨੇ ਵਿੱਚ ਵੀ ਪਰਮਾਤਮਾ ਨੂੰ ਧਿਆਉਂਦੇ ਨੇ, ਬਰੜਾਉਂਦੇ ਹੋਏ ਵੀ, ਸੁਪਨੇ ਵਿੱਚ ਬੰਦਾ ਉਹੀ ਬੋਲੇਗਾ ਜੋ ਉਸਦੀ ਦਿਨ ਚਰਿਆ ਹੋਏਗੀ, ਜੋ ਦਿਨ ਵਿੱਚ ਕੰਮ ਕਾਰ ਕਰਦਾ, ਉਹ ਕਈ ਵਾਰੀ ਸੁਪਨੇ ਵਿੱਚ ਵੀ ਆ ਜਾਂਦੇ ਹਨ। ਇੰਨੀ ਉਸਤਤ ਭਗਤਾਂ ਦੀ ਹੈ, ਭਗਤ ਜਨਾਂ ਦੀ ਹੈ। ਸਤ ਸੰਗਤ ਇੱਕ ਉਹ ਅਸਥਾਨ ਹੈ ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਸੱਚਖੰਡ ਦਾ ਰੂਪ ਆਖਿਆ, ਦਰਜਾ ਦੇਣਾ ਕੀਤਾ।

ਹੋ ਨਹੀਂ ਸਕਦਾ। ਭੱਟ ਜੀ ਕਹਿੰਦੇ ਨੇ ਜਿੱਥੇ ਗੁਰੂ ਅਮਰਦਾਸ ਜੀ ਦੇ ਚਰਨ ਪੈ ਗਏ, ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਮੁਬਾਰਕ ਚਰਨ ਟਿਕਾ ਦਿੱਤੇ, ਔਰ ਜਿੱਥੇ ਗੁਰੂ ਅਮਰਦਾਸ ਦੀ ਸ਼ਰਨ ਵਿੱਚ ਸਿੱਖ ਆਉਣ ਲੱਗ ਪਏ, ਉਹ ਸਥਾਨ ਤੇ ਬਹੁਤ ਹੀ ਪਵਿੱਤਰ ਹੈ। ਭੱਟ ਜੀ ਕਹਿੰਦੇ ਉਹ ਸਥਾਨ ਤੇ ਪੂਜਣ ਯੋਗ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੋਬਿੰਦਪੁਰੀ ਧਰਮ ਗ੍ਰੰਥਾਂ ਦੇ ਵਿੱਚ, ਖਾਸ ਕਰਕੇ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਕੁਝ ਕੁ ਪੁਰੀਆਂ ਦਾ ਜ਼ਿਕਰ ਆਉਂਦਾ ਹੈ। ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਜਨਕਪੁਰੀ, ਬਹੁਤ ਸਾਰੀਆਂ ਐਸੀਆਂ ਪੁਰੀਆਂ ਹਨ ਜਿਨ੍ਹਾਂ ਪੁਰੀਆਂ ਨੂੰ ਬੜਾ ਪਵਿੱਤਰ ਆਖਿਆ ਗਿਆ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ। ਔਰ ਲਗਭਗ ਇਹਨਾਂ ਭੱਟ ਸਾਹਿਬਾਨਾਂ ਦਾ ਜੋ ਪਿਛੋਕੜ ਸੀ, ਇਹ ਵੀ ਉਹਨਾਂ ਗ੍ਰੰਥਾਂ ਦੇ ਰਾਹੀਂ ਹੀ ਉਸੇ ਮਤ ਵਿੱਚੋਂ ਆਏ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਗੌਰ ਨਾਲ ਪੜ੍ਹੀਏ ਤਾਂ ਹਿੰਦੂ ਧਰਮ ਗ੍ਰੰਥਾਂ ਦਾ ਉਹਨਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਅਧਿਐਨ ਕੀਤਾ ਸੀ ਭੱਟ ਸਾਹਿਬਾਨਾਂ ਨੇ। ਜਿਹੋ ਜਿਹਾ ਕਿਸੇ ਦਾ ਪਿਛੋਕੜ ਹੋਏਗਾ, ਜਿਹੋ ਜਿਹਾ ਕਿਸੇ ਦਾ ਰਹਿਣ ਸਹਿਣ ਹੋਏਗਾ, ਉਹ ਭਾਵ ਉਹਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਵਿੱਚ ਉਤਪੰਨ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ। ਭੱਟ ਸਾਹਿਬਾਨਾਂ ਦੀ ਬਾਣੀ ਵਿੱਚੋਂ ਹਿੰਦੂ ਦੇਵੀ ਦੇਵਤਿਆਂ ਦੇ ਝਲਕ ਪੈਂਦੀ ਹੈ। ਉਹਨਾਂ ਧਰਮ ਗ੍ਰੰਥਾਂ ਦੇ ਕਈ ਉਦਾਹਰਣ ਮਿਲਦੇ ਨੇ, ਪਰ ਇਹ ਉਦੋਂ ਸੀ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਸਨ ਆਏ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੇ ਦਰਬਾਰ ਵਿੱਚ ਆ ਗਏ, ਫਿਰ ਉਹਨਾਂ ਨੇ ਇਸ ਮਹਾਨ ਉੱਤਮ ਪਦ ਦੀ ਮਹਿਮਾ ਕੀਤੀ। ਗੁਰੂ ਅਰਜਨ ਦੇਵ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਕਹਿੰਦੇ ਨੇ ਉਹ ਅਵਿਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ। ਉਸ ਦੀ ਸਿਫਤ ਕਰਨ ਵਾਲਿਆਂ ਦੇ ਚਰਨਾਂ ਦੀ ਮੈਂ ਧੂੜੀ ਲੋਚਦਾ ਹਾਂ। ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੋਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਕੈ ਸੁਖ ਹੋਵਾ, ਤਿਤ ਕਰ ਹਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਹਿਆ ਭਰਪੂਰੇ।

ਲਾਗੇ ਵਾਜੇ ਅਨਹਦ ਤੋਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦਿਸਰਾ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਕਰਕੇ ਗੋਲੇ

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸਾ ਮਲ ਕੋਈ ਗੁਣ ਨਿਧਾਨ ਭਗਤਨ ਕਾ ਵਰਤਨ ਬਿਰਲਾ ਪਾਵੈ ਕੋਈ ਅਵਿਨਾਸੀ ਜੀਅਨ ਕੋ ਦਾਤਾ ਸਿਮਰ

ਕੀ ਸ਼ਰਨ ਭਇਆ ਸੁਖ ਪਾਈਐ ਬਹੁੜਾ ਦੁਖ ਨਾ ਹੋਈ ਰਹਾਉ। ਬੜਭਾਗੀ ਸਾਧ ਸੰਗ ਪ੍ਰਾਪਤ

ਬੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਸ਼ੈ ਜਿਨ ਹਰਿ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ।

ਛੇਤੀ ਛੇਤੀ ਬਚਨ ਸਾਂਝਾ ਕਰ ਲਵਾਂ ਤੁਹਾਡੇ ਨਾਲ, ਕਿਉਂਕਿ ਸਤਿਗੁਰ ਨੇ ਪੰਕਤੀਆਂ ਹੀ ਏਦਾਂ ਦੀਆਂ ਬਖਸ਼ੀਆਂ ਨੇ। ਹਰ ਮਿਲਣੇ ਨੂੰ ਮਨ ਮੇਰਾ ਮਨ ਲੋਚੈ, ਆਖੋ ਸਾਰੇ ਗੁਰਦਰਸ਼ਨ ਕਿੱਦਾਂ ਲੋਚਦਾ ਜੀ, ਬਿਲਪ ਕਰੇ ਚਾਤ੍ਰਿਕ ਕੀ ਨਿਆਇ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ। ਪਿਆਰੇ ਜੀ ਹਉ ਭੋਲੀ ਜੀਉ ਕੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ। ਵਚਨ ਬਹੁਤ ਲੰਬਾ ਹੈ ਪਰ ਮੈਂ ਸਿਰਫ ਥੋੜੇ ਜਿਹੇ ਅੱਖਰ ਇਸ ਵਚਨਾਂ ਦੇ ਆਧਾਰ ਤੇ ਤੁਹਾਡੇ ਨਾਲ ਸਾਂਝਾ ਕਰਨ ਲੱਗੇ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ।

ਤਾਂ ਸਿੱਖ ਹੋਇਆ ਉਹਨਾਂ ਅੱਖਾਂ ਚ ਦੇਖ ਨਹੀਂ ਸੀ ਸਕਦਾ ਭਾਵ ਕਿ ਬਲਾਈਂਡ ਸੀ ਬਲਾਈਂਡ ਸੋਟੀ ਦੇ ਆਸਰੇ ਸਤਿਗੁਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਪਰ ਪਹੁੰਚ ਨਹੀਂ ਪਾਉਂਦਾ ਠੁੱਡੇ ਲੱਗਦੇ ਨੇ ਡਿੱਗ ਪੈਂਦਾ ਰਾਹ ਨਹੀਂ ਨਜ਼ਰ ਆ ਰਿਹਾ ਗੁਰੂ ਨਾਨਕ ਦੇ ਘਰ ਦਾ ਸਾਹਿਬਾਂ ਦੇ ਘਰ ਦਾ ਇੱਕ ਦਿਨ ਬਹੁਤ ਤੜਪ ਵੱਧ ਗਈ ਏਡੀ ਤੜਪ ਵੱਧ ਗਈ ਏਡੀ ਤੜਪ ਵੱਧ ਗਈ ਕਿ ਹੁਣ ਮਨ ਨਾ ਰਹੇ ਆਓ ਅਰਦਾਸ ਕਰੀਏ ਸਾਰੇ ਕਿਤੇ ਅਰਦਾਸ ਪ੍ਰਵਾਨ ਹੋ ਜਾਏ ਕਿਸੇ

ਮਿਲਿਆ ਪਿਆ ਕਿਵੇਂ ਮਿਲਾ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ ਤਰਲੇ ਕਰਦਾ ਰਿਹਾ ਮਿਲਦਾ ਕਰਦਾ ਰਿਹਾ ਸਾਹਿਬ ਜੀਓ ਮੈਨੂੰ ਅੱਖਾਂ ਬਖਸ਼ ਦੇ ਮੈਂ ਤੈਨੂੰ ਵੇਖ ਤੇ ਲਵਾਂ ਮੇਰਾ ਸਾਹਿਬ ਕਿਵੇਂ ਦਾ ਸਾਹਿਬ ਹੈ ਕਿਵੇਂ ਦਾ

ਮੇਰੇ ਰੱਬ ਦਾ ਸਰੂਪ ਜੀ, ਆਖੋ ਵਾਹਿਗੁਰੂ। ਸਾਰੀ ਰਾਤ ਅਰਦਾਸਾਂ ਕਰਦਾ ਰਿਹਾ। ਅੰਮ੍ਰਿਤ ਵੇਲਾ ਹੋਣ ਤੇ ਆ ਗਿਆ। ਇੱਧਰ ਗੁਰੂ ਨਾਨਕ ਦੀ ਛੇਵੀਂ ਗੱਦੀ, ਛੇਵੇਂ ਗੁਰੂ ਨਾਨਕ, ਆਖੋ ਸਾਰੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ।

0: ਦਰਬਾਰ ਗੁਰੂ ਸਾਹਿਬ ਦੀ ਪਾਤਸ਼ਾਹ ਛੇਤੀ ਨਾਲ ਨਾ ਆਪਣੇ ਪਲੰਗ ਤੋਂ ਉੱਠ ਬੈਠੇ। ਝਟਪਟ ਬੂਹਾ ਖੋਲਿਆ ਉਹਨੇ, ਪਰ ਸੇਵਾਦਾਰ ਖਲੋਤਾ ਸੀ, ਮਹਾਰਾਜ ਇਸ ਵੇਲੇ ਆਖਣ ਲੱਗੇ ਛੇਤੀ ਕਰੋ, ਸਾਡੇ ਘੋੜੇ ਤੇ ਕਾਠੀ ਪਾਓ। ਸਾਹਿਬ ਜੀ ਇਸ ਵੇਲੇ ਕਿੱਥੇ? ਆਖਣ ਲੱਗੇ ਕੋਈ ਗੱਲ ਨਹੀਂ, ਜਾਣਾ ਹੈ, ਇੱਕ ਸਿੱਖ ਅਰਦਾਸ ਪਿਆ ਕਰਦਾ ਹੈ, ਉਸ ਸਿੱਖ ਦੇ ਮੈਂ ਦਰਸ਼ਨ ਕਰਨ ਜਾਣਾ ਹੈ। ਬੋਲੋ ਸ੍ਰੀ ਜੀ ਇੱਕ ਗੱਲ ਦਾ ਧਿਆਨ ਰੱਖਿਓ, ਬਸ਼ਰਤ ਹੈ ਵੀ ਉਹ ਗੁਰਸਿੱਖ ਹੋਵੇ ਸਹੀ। ਗੁਰਸਿੱਖ ਸਤਿਗੁਰ ਘੋੜੇ ਤੇ ਸਵਾਰ ਛੇਤੀ ਥਾਪੜੀ ਮਾਰਦੇ ਨੇ, ਚੱਲ ਪਿਆਰੇ ਆ ਛੇਤੀ ਜਾਣ। ਕੁਝ ਸਮੇਂ ਦੇ ਵਿੱਚ ਉਸ ਸਿੱਖ ਦਾ ਨਾਂ ਸੀ ਕੰਠਾ, ਇਤਿਹਾਸ ਭਗਤ ਕੰਠਾ। ਪਹੁੰਚ ਜਾਂਦੇ ਨੇ ਸਤਿਗੁਰ ਕੋਲ, ਪਹੁੰਚ ਜਾਂਦੇ ਨੇ, ਇੱਧਰ ਉੱਧਰ ਖੜਕਾ ਹੁੰਦਾ, ਕਹਿੰਦਾ ਪਤਾ ਨਹੀਂ ਕੌਣ ਆ ਗਿਆ, ਲੱਗਦਾ ਤੇ ਘੋੜੇ ਦੇ ਟਾਪਾਂ ਦੀ ਆਵਾਜ਼ ਹੈ। ਇੰਨੇ ਚਿਰ ਨੂੰ ਸਤਿਗੁਰ ਕੋਲ ਜਾ ਕੇ ਆਉਂਦੇ ਨੇ, ਕੰਠਿਆ ਓਏ ਅਸੀਂ ਆ ਗਏ ਆ। ਬੋਲੋ ਸ੍ਰੀ ਮੰਗ ਕੀ ਮੰਗਣਾ ਸਾਹਿਬ ਜੀ? ਬਸ ਫਿਰ ਤੇ ਸੋਟੀ ਨਾ ਹੱਥੋਂ ਛੁੱਟ ਗਈ, ਇੱਧਰ ਉੱਧਰ ਹੱਥ ਮਾਰਦਾ ਕਿਤੇ ਗੁਰੂ ਦੇ ਚਰਨ ਹੱਥ ਵਿੱਚ ਆ ਜਾਣ। ਸਤਿਗੁਰ ਘੋੜੇ ਤੇ ਬਰਾਜ ਰਹੇ ਨੇ, ਝਟਪਟ ਇੱਧਰ ਉੱਧਰ ਹੱਥ ਮਾਰਦਿਆਂ ਨਾ ਰਕੇਬ ਵਿੱਚ ਪਿਆ ਹੋਇਆ ਚਰਨ ਕੰਠੇ ਦੇ ਹੱਥਾਂ ਵਿੱਚ ਆ ਗਿਆ। ਘੁੱਟ ਕੇ ਫੜ ਲੈ, ਚਰਨ ਨਾ ਛੱਡੋ ਸਰੀਰ। ਸਤਿਗੁਰ ਕਹਿਣ ਲੱਗੇ ਕੰਠਿਆ ਮੰਗ ਲੈ, ਪਾਤਸ਼ਾਹ ਐਡੀ ਕਿਰਪਾ ਕੀਤੀ ਜੇ, ਐਡਾ ਨਿਹਾਲ ਕੀਤਾ ਜੇ, ਅਰਦਾਸ ਪ੍ਰਵਾਨ ਕਰ ਲਈ ਜੇ, ਤੇ ਕਿਰਪਾ ਕਰ ਦਿਓ, ਮੈਨੂੰ ਅੱਖਾਂ ਦੇ ਦਿਓ, ਮੈਂ ਤੁਹਾਨੂੰ ਵੇਖ ਲਵਾਂ, ਤੁਹਾਡਾ ਦਰਸ਼ਨ ਕਰ ਲਵਾਂ। ਗੁਰੂ ਨਾਨਕ ਨੇ ਤੇ ਖਜ਼ਾਨਾ ਖੋਲ ਦਿੱਤਾ ਸੀ, ਬੜਾ ਕੁਝ ਮੰਗ ਸਕਦਾ ਸੀ ਪਰ ਨਹੀਂ। ਸਾਹਿਬ ਕਹਿਣ ਲੱਗੇ ਏਡੇ ਵੱਡੇ ਖਜ਼ਾਨੇ ਵਿੱਚੋਂ ਅੱਖਾਂ ਹੀ ਮੰਗੀਆਂ ਨੇ, ਆਖਣ ਲੱਗੇ ਸਾਹਿਬ ਕਿਰਪਾ ਕਰ ਦਿਓ। ਸਤਿਗੁਰ ਨੇ ਦੋਵੇਂ ਹੱਥ ਸੀਸ ਤੇ ਰੱਖੇ, ਆਖਣ ਲੱਗੇ ਕੰਚਿਆ ਆਖ ਵਾਹਿਗੁਰੂ। ਤੁਸੀਂ ਵੀ ਕਹਿ ਲਓ ਵਾਹਿਗੁਰੂ, ਵਾਹਿਗੁਰੂ। ਏਦਾਂ ਆਖੀ ਚੱਲਾਂਗਾ ਕਿਤੇ ਮਨ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ। ਜੇ ਆਖੀ ਗਏ ਜੇ ਵਸ ਗਿਆ ਤੇ
1: ਸਤਿਗੁਰ ਦਾ ਦੀਦਾਰ ਕਰੀ ਜਾਂਦਾ, ਨਿਹਾਲੋ ਨਿਹਾਲ ਹੋ ਗਿਆ, ਦਰਸ਼ਨ ਦੇਖ ਤੁਹੀ, ਸੁਧਕੀ ਨਾ ਸੁਧ ਰਹੀ, ਮਨ ਮੈਂ ਨਾ ਮਰ ਹੈ, ਕੁਝ ਨਹੀਂ ਸੁਝਦਾ ਪਿਆ ਕਿ ਸਤਿਗੁਰ ਦੇ ਘਰ ਮੇਰੀ ਬੇਨਤੀ ਪ੍ਰਵਾਨ ਹੋ ਗਈ ਹੈ, ਅਰਦਾਸਾਂ ਪ੍ਰਵਾਨ ਹੋ ਗਈਆਂ ਨੇ। ਸਤਿਗੁਰ ਨੇ ਘੋੜਾ ਵਰਤ ਲਿਆ, ਆਖਣ ਲੱਗੇ ਕੰਠਿਆ ਤੂੰ ਏਡਾ ਨਿਹਾਲ ਹੋਇਆ, ਹੁਣ ਸਾਡਾ ਚਿੱਤ ਕਰਦਾ ਇੱਕ ਵਾਰੀ ਹੋਰ ਮੰਗ ਲੈ।
0: ਸਤਿਗੁਰ ਹੋਏ ਦਿਆਲ, ਆਖੋ ਸਾਰੇ ਤਾਂ ਸ਼ਰਧਾ, ਪਰ ਦਿਆਲ ਕਿਵੇਂ ਹੁੰਦਾ? ਅਸੀਂ ਬਾਂਹ ਫੜਾਵਾਂਗੇ ਤੇ ਤਾਂ ਗੁਰੂ ਬਾਂਹ ਫੜੇਗਾ ਨਾ, ਸਹੀ ਹੈ ਜੀ? ਅਸਾਂ ਵੀ ਤਾਂ ਕੁਝ ਕਰਨਾ ਹੈ ਨਾ। ਫਿਰ ਵੇਖੋ ਜੀ, ਇੱਕ ਵਾਰੀ ਗੁਰੂ ਨੇ ਬਾਂਹ ਫੜ ਲਈ ਨਾ, ਫਿਰ ਗੁਰੂ ਬਾਂਹ ਨਹੀਂ ਛੱਡਦਾ, ਫਿਰ ਆਪਣੇ ਸੀਨੇ ਨਾਲ ਲਾ ਕੇ ਰੱਖਦਾ ਆਪਣੇ ਗੁਰਸਿੱਖ ਨੂੰ।

ਨਾਲ ਅੱਖਾਂ ਦਿੱਤੀਆਂ ਜੇ ਉਸੇ ਕਿਰਪਾ ਨਾਲ ਅੱਖਾਂ ਵਾਪਸ ਲੈ ਲਓ। ਮੈਂ ਕਿਸੇ ਹੋਰ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ। ਕਿਉਂਕਿ ਹੁਣ ਗੁਰੂ ਹਿਰਦੇ ਚ ਟਿਕ ਗਏ ਸਨ, ਉਹ ਅੱਖਾਂ ਖੁੱਲ ਗਈਆਂ, ਹੁਣ ਮਨ ਦੀਆਂ ਅੱਖਾਂ ਖੁੱਲ ਗਈਆਂ। ਹੁਣ ਹਰ ਵੇਲੇ ਗੁਰੂ ਉਹਦੇ ਅੰਗ ਸੰਗ ਹੈ। ਸਤਿਗੁਰੂ ਪਿਆਰਾ ਮੇਰਾ, ਪਰ ਕਦੋਂ ਨਾਲ ਹੋਵੇਗਾ? ਜਦੋਂ ਅਸੀਂ ਉਹਦੇ ਨੇੜੇ ਆਵਾਂਗੇ, ਜਦੋਂ ਉਸ ਜਿਉਂ ਜਿਉਂ ਗੁਰੂ ਦੇ ਲਾਗੇ ਜਾਵਾਂਗੇ ਨਾ, ਤਿਉਂ ਤਿਉਂ ਮੇਰਾ ਗੁਰੂ ਤੂੰ ਇੱਕ ਕਦਮ ਚੱਲ, ਗੁਰੂ ਹਜ਼ਾਰਾਂ ਕਦਮ ਲੈਣ ਵਾਸਤੇ ਤੈਨੂੰ ਆ ਜਾ।

ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਾਵਨ ਪਵਿੱਤਰ ਰਚਨਾ ਭਾਈ ਸਾਹਿਬ ਜੀ ਦੀ ਬਾਣੀ ਨੂੰ ਪੰਜਵੇਂ ਸਤਿਗੁਰਾਂ ਨੇ ਬੜਾ ਮਾਣ ਬਖਸ਼ਿਆ ਸੀ, ਵਡਿਆਈ ਦਿੱਤੀ ਸੀ। ਭਾਈ ਸਾਹਿਬ ਪ੍ਰਮਾਣ ਕਰ ਰਹੇ ਨੇ, ਪੁੱਛਤ ਪਥਕ ਤਹਿ ਮਾਰਗ ਨਾ ਧਾਰੇ ਪਗ, ਪੁੱਛ ਤੇ ਲਿਆ ਕਿ ਗੁਰੂ ਨਾਨਕ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ, ਪਰ ਗਿਆ ਨਹੀਂ, ਪਹੁੰਚਿਆ ਨਹੀਂ। ਅਗਲੇ ਅੱਖਰਾਂ ਵਿੱਚ ਭਾਈ ਸਾਹਿਬ ਨਿਸਤਾਰਾ ਕਰ ਦਿੰਦੇ ਨੇ, ਕਹਿੰਦੇ ਫਿਰ ਕਿਵੇਂ ਹੋਵੇਗਾ, ਪ੍ਰੀਤਮ ਕੇ ਦੇਸ ਕੈਸੇ ਬਾਤਨ, ਗੱਲਾਂ ਨਾਲ ਪਹੁੰਚ ਜਾਏਗਾ। ਮਿਹਨਤ ਮੁਸ਼ਕਤ ਕਰਨੀ ਨਹੀਂ ਤੇ ਗੱਲਾਂ ਮਾਰੀ ਜਾਣੀਆਂ ਕਿ ਆਓ ਮੈਂ ਤੁਹਾਨੂੰ ਰੱਬ ਵਿਖਾਵਾਂ, ਮੈਂ ਰੱਬ ਕੋਲ ਪਹੁੰਚਿਆ ਹੋਇਆ। ਹੋ ਸਕਦਾ ਕਦੀ ਅਗਲਾ ਐਗਜ਼ਾਮਪਲ, ਅਗਲਾ ਉਦਾਹਰਣ ਭਾਈ ਸਾਹਿਬ ਦਿੰਦੇ ਨੇ, ਕੁਛ ਤਹਿ ਬੈਦ ਖਾਤ ਔਖਦ ਨਾ ਸੰਜਮ ਸੇ। ਤਕਲੀਫ ਆ ਜਾਂਦੀ ਹੈ, ਸਰੀਰ ਹੈ, ਚੰਗਾ ਵੈਦ ਢੂੰਡਦੇ ਹਾਂ, ਚੰਗਾ ਡਾਕਟਰ ਢੂੰਡਦੇ ਹਾਂ, ਮਿੰਤਾਂ ਤਰਲੇ ਕਰਦੇ ਹਾਂ, ਮਹਾਰਾਜ ਕਿਰਪਾ ਕਰੋ ਚੰਗੀ ਦਵਾਈ ਦੇ ਦਿਓ। ਹਰ ਮਨੁੱਖ ਦੀ ਇਹੀ ਕੋਸ਼ਿਸ਼ ਹੁੰਦੀ ਹੈ, ਸਿਆਣਾ ਡਾਕਟਰ ਮਿਲ ਜਾਏ, ਸਿਆਣਾ ਵੈਦ ਮਿਲ ਜਾਏ। ਉਹ ਵੀ ਅੱਗੋਂ ਇੱਕ ਗੱਲ ਕਰਦਾ ਜੀ, ਦਵਾਈ ਮੈਂ ਦੇ ਦੇਣਾ ਪਰ ਸੰਜਮ ਤੁਸਾਂ ਰੱਖਣਾ ਹੈ, ਪਰਹੇਜ ਤੁਸਾਂ ਕਰਨਾ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਫਿਰ ਆਖੋ ਸੰਜਮ ਤੁਸਾਂ ਕਰਨਾ, ਪਰਹੇਜ ਤੁਸਾਂ ਕਰਨਾ, ਫਿਰ ਇਹ ਦਵਾਈ ਕਾਟ ਕਰ ਸਕਦੀ ਹੈ। ਤੇ ਸੰਜਮ ਕਰਨਾ ਨਹੀਂ, ਪਰਹੇਜ ਰੱਖਣਾ ਨਹੀਂ ਤੇ ਦਵਾਈ ਕਿਵੇਂ ਲੱਗੇ। ਹੁਣ ਅਸਲ ਵਿੱਚ ਭਾਈ ਸਾਹਿਬ ਦਾ ਜਿਹੜਾ ਇਸ਼ਾਰਾ ਹੈ ਉਹ ਹੋਰ ਹੈ। ਸਤਿਗੁਰੂ ਨੇ ਆਖਿਆ ਸੀ ਤੂੰ ਅੰਮ੍ਰਿਤ ਵੇਲਾ ਸੰਭਾਲਣਾ, ਉਹ ਸੰਭਾਲਿਆ ਨਹੀਂ। ਇਸ਼ਨਾਨ ਕਰਨਾ ਸੀ, ਫਿਰ ਬਾਣੀ ਪੜ੍ਹਨੀ ਸੀ, ਗੁਰੂ ਨਾਨਕ ਦੇ ਘਰ ਆ ਕੇ ਨਤਮਸਤਕ ਹੋਣਾ ਸੀ, ਸਾਹਿਬ ਦੇ ਦਰਸ਼ਨ ਦੀਦਾਰੇ ਕਰਨੇ ਸਨ। ਪਰ ਮਨੁੱਖ ਕੋਲ ਦੁਨੀਆਂ ਦੇ ਦਾਰੀ ਦੇ ਕੰਮ ਹੀ ਇੰਨੇ ਨੇ। ਮੈਨੂੰ ਮਾਫ ਕਰਨਾ, ਮੈਂ ਇਹਨਾਂ ਦੇਸ਼ਾਂ ਵਿੱਚ ਜ਼ਰੂਰ ਆਉਣਾ ਤੇ ਹਰ ਬੰਦੇ ਦੇ ਰਸਨਾ ਤੋਂ ਇੱਕੋ ਗੱਲ ਸੁਣਨਾ, ਭਾਈ ਸਾਹਿਬ ਬਿਜ਼ੀ ਬੜੇ, ਬਹੁਤ ਬਿਜ਼ੀ, ਟੂ ਮੱਚ ਬਿਜ਼ੀ। ਉਹ ਭਲਿਆ ਲੋਕਾਂ ਤੋਂ ਵਿਹਲਾ ਕਦੋਂ ਹੋਏ, ਕਦੋਂ ਹੋਏਗਾ ਵਿਹਲਾ, ਜਦੋਂ ਉਸ ਸਮੇਂ ਦੇ ਨਜ਼ਦੀਕ ਪਹੁੰਚ ਜਾਏਗਾ ਉਦੋਂ ਵਿਹਲਾ। ਫਿਰ ਹੱਥ ਪੈਰ ਨਹੀਂ ਚੱਲਣੇ, ਰਸਨਾ ਨਹੀਂ ਚੱਲਣੀ, ਜੋਤਨਾ ਵੀ ਘੱਟ ਜਾਣੀ ਹੈ, ਕੰਨ ਵੀ ਘੱਟ ਸੁਣਨਗੇ, ਫਿਰ ਉਦੋਂ ਵਿਹਲਾ ਹੋਏਗਾ। ਤੇ ਜਦੋਂ ਤੈਨੂੰ ਗੁਰੂ ਨਾਨਕ ਨੇ ਸਾਰਾ ਕੁਝ ਬਖਸ਼ਿਆ, ਮੇਰੇ ਸਾਹਿਬ ਨੇ ਸਾਰੀ ਕਿਰਪਾ ਕੀਤੀ ਹੈ, ਉਦੋਂ ਤੂੰ ਕਹਿੰਦਾ ਮੈਂ ਬਿਜ਼ੀ ਹਾਂ। ਆਖੋ ਵਾਹਿਗੁਰੂ। ਬਸ ਇਹ ਸੋਚ ਕੇ ਜਾਇਆ ਜੀ ਹਿਰਦੇ ਵਿੱਚ। ਮੈਂ ਇਹ ਨਹੀਂ ਕਹਿੰਦਾ ਭਾਈ ਤੁਸੀਂ ਬਿਜ਼ੀ ਨਾ ਰਹੋ, ਕੰਮ ਕਾਰ ਨਾ ਕਰੋ, ਉਹ ਵੀ ਜ਼ਰੂਰੀ ਨੇ,
ਸਾਰਾ ਕੁਝ ਜ਼ਰੂਰੀ ਹੈ। ਗ੍ਰਸਤ ਜੀਵਨ ਹੈ, ਪਾਲਣਾ ਹੈ ਨਾ ਬੱਚਿਆਂ ਦੀ, ਪਾਲਣਾ ਤੇ ਕਰਨੀ ਹੈ। ਭਾਵੇਂ ਕੋਈ ਭਰੋਸਾ ਨਹੀਂ ਜਿਨ੍ਹਾਂ ਦੀ ਅਸੀਂ ਪਾਲਣਾ ਪੈ ਕਰਨੇ ਆ, ਉਹਨਾਂ ਨੇ ਸਾਡਾ ਸਾਥ ਦੇਣਾ। ਕਦੀ ਸੋਚਿਆ ਜੀ? ਮੈਂ ਤੇ ਦੁਨੀਆ ਫਿਰ ਫਿਰ ਕੇ ਇਹੀ ਪਿਆ ਵੇਖਦਾ, ਬੱਚੇ ਇੱਕ ਵਾਰੀ ਘਰੋਂ ਨਿਕਲੇ ਫਿਰ ਕੋਈ ਨਹੀਂ ਸਾਥ ਦਿੰਦਾ, ਉਡੀਕਦੇ ਰਹਿੰਦੇ ਨੇ ਮਾਤਾ ਪਿਤਾ। ਕਦੀ ਫੋਨ ਵੀ ਆ ਜਾਵੇ, ਪੁੱਛ ਲਵੇ ਪਿਤਾ ਕੀ ਹਾਲ ਹੈ ਤੇਰਾ, ਮਾਂ ਮੇਰੀ ਹੈ, ਤੂੰ ਕਿਵੇਂ ਦੀ ਹੈ? ਕੋਈ ਨਹੀਂ, ਮੈਂ ਸਮੇਂ ਦੀ ਗੱਲ ਕਰ ਰਿਹਾ, ਸਮੇਂ ਦੀ ਨਜ਼ਾਕਤ ਦੀ ਗੱਲ ਕਰ ਰਿਹਾ। ਪੁੱਛਤ ਹੈ ਬੈਦ ਖਾਤ, ਖਾਣਾ ਔਖਦ ਦਵਾਈ, ਸੰਜਮ ਪ੍ਰੇਜ਼। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਕੈਸੇ ਮਿਟੇ ਰੋਗ, ਆਖੋ ਵਾਹਿਗੁਰੂ। ਉਹ ਰੋਗ ਜਾਣ ਕਿਵੇਂ, ਰੋਗ ਮਿਟਣ ਕਿਵੇਂ? ਕੈਸੇ ਮਿਟੇ ਰੋਗ, ਸਹਿਜ ਅਵਸਥਾ ਬਣੇ ਕਿਵੇਂ? ਸੁਖ ਸਹਿਜ ਸਮਾਈ ਹੈ, ਕਿਉਂਕਿ ਸੰਜਮ ਨਹੀਂ ਕੀਤਾ, ਪਰਹੇਜ਼ ਨਹੀਂ ਕੀਤਾ, ਅੰਮ੍ਰਿਤ ਵੇਲੇ ਉੱਠਿਆ ਨਹੀਂ, ਇਸ਼ਨਾਨ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ। ਫਿਰ ਰੋਂਦਾ, ਫਿਰ ਕੁਰਲਾਂਦਾ, ਅੰਦਰੋਂ ਰੋਗ ਨਹੀਂ ਜਾ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੇਮ ਹੀ ਆ, ਦੱਸ ਕੇ ਗਿਆ ਕੁਛ ਸਪੈਸ਼ਲ ਦਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੇਮ ਹੀ
1: ਆਵਾਜ਼ ਇਹਨਾਂ ਦੇ ਆਵਾਜ਼ ਬੰਦ ਕੱਟ ਕਰਨਾ।
0: ਹਾਂਜੀ ਭਾਅ ਜੀ।

0: ਵਾਹਿਗੁਰੂ ਜੀ।
1: ਅੱਖਰੀ ਬਹੁਤ ਹੈਗੇ ਆ, ਛੋਟੇ ਛੋਟੇ ਅੱਖਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ